ਐਫਐਮ ਬੈਂਡ 1.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫਐਮ ਬਠਿੰਡਾ। ਅੱਜ ਦਿਨ ਸ਼ਨੀਵਾਰ ਸ਼ੱਕ ਸੰਮਤ 1948 ਦੇ ਹਾੜ ਮਹੀਨੇ ਦੀ 26 ਤੇ ਈਸਵੀ ਸਨ 2026 ਦੇ ਜੁਲਾਈ ਮਹੀਨੇ ਦੀ 18 ਤਾਰੀਖ ਹੈ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਮੁਤਾਬਕ 5:58 ਤੇ 37 ਸਕਿੰਟ ਹੋ ਰਹੇ ਨੇ ਤੇ ਹੁਣ ਸਾਡੀ ਅੱਜ ਦੀ ਪ੍ਰਸਾਰਣ ਸਭਾ ਸ਼ੁਰੂ ਹੁੰਦੀ ਹੈ। ਅੱਜ ਦੀ ਪਹਿਲੀ ਸਭਾ ਦੇ ਪ੍ਰਸਾਰਣ ਲੈ ਕੇ ਮੈਂ ਹਾਜ਼ਰ ਹਾਂ ਸੁਖਜੀਤ ਤੇ ਮੇਰੇ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ ਤੇ ਅੱਜ ਦੀ ਇਸ ਸਭਾ ਦੇ ਵਿੱਚ ਸਾਡੇ ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ।

ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 1.1 ਮੈਗਾ ਹਰਟਸ 'ਤੇ। ਸਟੂਡੀਓ ਦੀ ਘੜੀ ਦੇ ਅਨੁਸਾਰ ਸਮਾਂ ਹੋ ਰਿਹਾ 5:59 ਅਤੇ 40 ਸਕਿੰਟ ਦਾ। ਹੁਣ ਤੋਂ ਕੁਝ ਹੀ ਪਲਾਂ ਬਾਅਦ ਯਾਨੀ ਕਿ ਠੀਕ 6 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਅਤੇ 6:05 'ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਕੁਝ ਪਲ ਕਰੋ ਇੰਤਜ਼ਾਰ।

ਹੁਣ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਦੇ ਅਨੁਸਾਰ ਸਮਾਂ ਹੋ ਰਿਹਾ 6:10 ਤੇ 20 ਸਕਿੰਟ ਦਾ। ਆਓ ਹੁਣ ਇੱਕ ਨਜ਼ਰ ਮਾਰਦਿਆਂ ਅੱਜ ਪ੍ਰਸਾਰਿਤ ਤੇ ਰਿਲੇਅ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦੀ ਰੂਪ ਰੇਖਾ ਤੇ ਉਹਨਾਂ ਦੇ ਪ੍ਰਸਾਰਣ ਸਮੇਂ ਤੇ।

ਤੋਂ ਥੋੜੀ ਦੇਰ ਬਾਅਦ ਯਾਨੀ ਕਿ 6:15 ਤੇ ਤੁਸੀਂ ਸਰਵਣ ਕਰੋਗੇ ਪ੍ਰੋਗਰਾਮ ਅੰਮ੍ਰਿਤ ਵੇਲਾ। 7 ਦਾ ਸਮਾਂ ਹੋਏਗਾ ਪ੍ਰੋਗਰਾਮ ਸੱਜਰੀ ਸਵੇਰ ਦਾ, ਤੇ ਅੱਜ ਦੇ ਇਸ ਪ੍ਰੋਗਰਾਮ ਦੇ ਦੌਰਾਨ ਸਿਲਸਿਲਾ ਹੋਏਗਾ ਮਾਰਨਿੰਗ ਕੁਇਜ਼। 8 ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, 8:15 ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ, ਤੇ 8:30 ਹੋਣਗੀਆਂ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਪ੍ਰੋਗਰਾਮ ਮਹਿਕ ਪੰਜਾਬ ਦੀ ਇਹ ਪੇਸ਼ ਕੀਤਾ ਜਾਏਗਾ 8:40 ਤੇ ਅੱਜ ਦੇ ਇਸ ਪ੍ਰੋਗਰਾਮ ਦੌਰਾਨ ਸਿਲਸਿਲਾ ਰਹੇਗਾ ਦੇਸ਼ ਭਗਤੀ ਦੇ ਗੀਤ। 9 ਤੋਂ ਲੈ ਕੇ 10 ਤੱਕ ਤੁਸੀਂ ਆਨੰਦ ਮਾਣੋਗੇ ਵਿਵਦ ਭਾਰਤੀ ਮੁੰਬਈ ਦੇ ਪ੍ਰਸਾਰਨਾਂ ਦਾ, ਜਿਸ ਤਹਿਤ 9 ਸੁਣੋਗੇ ਪ੍ਰੋਗਰਾਮ ਚਿੱਤਰਲੋਕ ਤੇ 9:30 ਆਜ ਕੇ ਫਨਕਾਰ। 10 ਤੁਸੀਂ ਸੁਣੋਗੇ ਵਿਸ਼ੇਸ਼ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 10:30 ਤੁਹਾਡੇ ਲਈ ਲੈ ਕੇ ਹਾਜ਼ਰ ਹੋਵਾਂਗੇ ਕੁਝ ਪੁਰਾਣੇ ਪੰਜਾਬੀ ਫਿਲਮੀ ਗੀਤ। ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ 12 ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਤੇ 12 ਪੰਜ ਮਿੰਟ ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 12 ਤੁਸੀਂ
ਭੈਣਾਂ ਦੇ ਪ੍ਰੋਗਰਾਮ ਘਰ ਪਰਿਵਾਰ ਦਾ ਸਮਾਂ ਹੋਏਗਾ 12:30 ਤੇ ਅੱਜ ਦਾ ਸਿਲਸਿਲਾ ਰਹੇਗਾ ਦਿਲ ਦੀਆਂ ਗੱਲਾਂ। 1:10 ਤੇ ਤੁਸੀਂ ਸੁਣੋਗੇ ਪਰਦੇਸ਼ੀ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 1:15 ਦਾ ਸਮਾਂ ਹੋਏਗਾ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਦਾ। 2:00 ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਤੇ 2:15 ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 2:30 ਦਾ ਸਮਾਂ ਹੋਏਗਾ ਪ੍ਰੋਗਰਾਮ ਸੁਰੀਲੀ ਦੁਪਹਿਰ ਦਾ, ਜਿਸ ਦੇ ਵਿੱਚ ਤੁਸੀਂ ਆਨੰਦ ਮਾਣੋਗੇ ਪੰਜਾਬੀ ਫਿਲਮੀ ਤੇ ਨਾਨ ਫਿਲਮੀ ਗੀਤਾਂ ਦਾ, ਤੇ ਇਹ ਪ੍ਰੋਗਰਾਮ ਹੋਏਗਾ ਤੁਹਾਡੇ ਖਤਾਂ ਤੇ ਵਟਸਐਪ ਸੁਨੇਹਾਂ ਤੇ ਆਧਾਰਿਤ। 3:00 ਤੋਂ ਲੈ ਕੇ 5:00 ਤੱਕ ਤੁਸੀਂ ਆਨੰਦ ਮਾਣੋਗੇ ਵਿਵਧ ਭਾਰਤੀ ਮੁੰਬਈ ਦੇ ਪ੍ਰਸਾਰਣਾਂ ਦਾ। ਸ਼ਾਮ 5:00 ਦਾ ਸਮਾਂ ਹੋਏਗਾ ਕਿਸਾਨ ਵੀਰਾਂ ਤੇ ਕਿਸਾਨ ਬੀਬੀਆਂ ਦੇ ਪ੍ਰੋਗਰਾਮ ਕਿਸਾਨ ਵਾਣੀ ਦਾ, ਤੇ ਅੱਜ ਦੇ ਇਸ ਪ੍ਰੋਗਰਾਮ ਦਾ ਵਿਸ਼ਾ ਹੋਏਗਾ ਵਣ ਖੇਤੀ ਦੀ ਮਹੱਤਤਾ, ਤੇ ਇਸ ਵਿਸ਼ੇ ਤੇ ਜਾਣਕਾਰੀ ਦੇਣਗੇ ਡਾਕਟਰ ਅਵਤਾਰ ਸਿੰਘ ਤੇ ਇਹਨਾਂ ਨਾਲ ਗੱਲਬਾਤ ਕਰਨਗੇ ਕੁਲਦੀਪ ਕੌਰ। ਸਾਢੇ 5:00 ਤੁਸੀਂ ਸੁਣੋਗੇ ਪ੍ਰੋਗਰਾਮ ਹਰ ਅਕਾਲ ਉਸਤਤ, ਇੱਕ ਵਿਸ਼ੇਸ਼ ਸਿਲਸਿਲਾ ਪ੍ਰੋਗਰਾਮ ਗੱਲਾਂ ਚੋਂ ਗੱਲ ਦੇ ਤਹਿਤ। ਅਰਦਾਸ ਦਰਸ਼ਨ ਰੂਪ ਅਭਿਆਸ, ਵਾਚਕ ਤੇ ਨਿਰਮਾਤਾ ਨਿਰਦੇਸ਼ਕ ਸ੍ਰੀ ਬਲਜੀਤ ਸ਼ਰਮਾ ਤੇ ਸੰਪਾਦਨ ਗੁਰਦੀਪ ਗਿੱਲ। 6:20 ਤੇ ਤੁਸੀਂ ਸੁਣੋਗੇ ਪਰਦੇਸ਼ੀ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 6:30 ਦਾ ਸਮਾਂ ਹੋਏਗਾ ਪ੍ਰੋਗਰਾਮ ਯੁਵ ਵਾਣੀ ਦਾ, ਤੇ ਅੱਜ ਸਿਲਸਿਲਾ ਰਹੇਗਾ ਮੇਰੀਆਂ ਗੱਲਾਂ ਮੇਰੇ ਗੀਤ, ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਾਚਕ ਹੋਣਗੇ ਸੁਰਿੰਦਰ ਸਿੰਘ। 7:00 ਤੋਂ ਲੈ ਕੇ 8:00 ਤੱਕ ਤੁਸੀਂ ਆਨੰਦ ਮਾਣੋਗੇ ਪ੍ਰੋਗਰਾਮ ਸ਼ਾਮ ਸੁਹਾਣੀ ਦਾ, ਤੇ ਇਸੇ ਦਰਮਿਆਨ 7:30 ਹੋਣਗੀਆਂ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 8:00 ਤੁਸੀਂ ਸੁਣੋਗੇ ਪ੍ਰੋਗਰਾਮ ਰੰਗੇ ਗਜ਼ਲ, 8:45 ਤੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਸੰਧਿਆ, ਤੇ 9:00 ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 9:15 ਤੋਂ ਲੈ ਕੇ 11:00 ਤੱਕ ਤੁਸੀਂ ਆਨੰਦ ਮਾਣੋਗੇ ਵਿਵਧ ਭਾਰਤੀ ਮੁੰਬਈ ਦੇ ਪ੍ਰਸਾਰਣਾਂ ਦਾ, ਤੇ ਰਾਤੀ 11:00 ਸਾਡੀ ਅੱਜ ਦੀ ਚੱਲ ਰਹੀ ਇਹ ਸਭਾ ਦੀ ਸਮਾਪਤੀ ਹੋਏਗੀ। ਇਹ ਤਾਂ ਸੀ ਸਾਡੇ ਅੱਜ ਦੇ ਪ੍ਰਸਾਰਣ ਤੇ ਰਲੇ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦੀ ਰੂਪਰੇਖਾ ਤੇ ਉਹਨਾਂ ਦਾ ਪ੍ਰਸਾਰਣ ਸਮਾਂ।

ਐਫਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਅਸੀਂ ਆਕਾਸ਼ਵਾਣੀ ਦੇ ਬਠਿੰਡਾ ਕੇਂਦਰ ਤੋਂ ਬੋਲ ਰਹੇ ਹਾਂ। ਸਟੂਡੀਓ ਦੀ ਘੜੀ ਦੀ ਸਮਾਂ 6:15:13 ਸਮਾਂ ਹੈ ਪ੍ਰੋਗਰਾਮ ਅੰਮ੍ਰਿਤ ਵੇਲਾ ਦਾ। ਆਓ ਹੁਣ ਸਰਵਣ ਕਰਦੇ ਹਾਂ ਪ੍ਰੋਗਰਾਮ ਅੰਮ੍ਰਿਤ ਵੇਲਾ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਭਾਈ ਦਵਿੰਦਰ ਸਿੰਘ ਸੋਢੀ ਤੇ ਉਹਨਾਂ ਦੇ ਰਾਗੀ ਜੱਥੇ ਦਾ ਗਾਇਨ ਕੀਤਾ ਇਹ ਸ਼ਬਦ। ਤੇ ਆਓ ਹੁਣ ਸਰਵਣ ਕਰਦੇ ਹਾਂ ਭਾਈ ਗੁਰਚਰਨ ਸਿੰਘ ਰਾਗੀ ਤੇ ਉਹਨਾਂ ਦੇ ਜੱਥੇ ਪਾਸੋਂ ਗਾਇਨ ਕੀਤਾ ਇਹ ਸ਼ਬਦ।

ਜੀ ਅੱਜ ਦਾ ਪ੍ਰੋਗਰਾਮ ਸੱਜਰੀ ਸਵੇਰ ਲੈ ਕੇ ਮੈਂ ਹਾਜ਼ਰ ਹਾਂ ਤੁਹਾਡੇ ਆਪਣੇ ਰੇਡੀਓ ਦੋਸਤ ਦੇ ਪ੍ਰੋਗਰਾਮ ਦੇ ਹੋਸਟ ਸੁਖਜੀਤ ਤੇ ਮੇਰੇ ਵੱਲੋਂ ਇਸ ਖੂਬਸੂਰਤ ਸਵੇਰ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ ਐਂਡ ਗੁੱਡ ਮਾਰਨਿੰਗ। ਜੀ ਦਿਨ ਅੱਜ ਸ਼ਨੀਵਾਰ ਤੇ ਸ਼ਨੀਵਾਰ ਨੂੰ ਪ੍ਰੋਗਰਾਮ ਸੱਜਰੀ ਸਵੇਰ ਦੀ ਗੱਲ ਕਰੀਏ ਤਾਂ ਜੀ ਪ੍ਰੋਗਰਾਮ ਨੂੰ ਅਸੀਂ ਅੱਜ ਵੰਡ ਦਿੱਤਾ ਹੈ ਦੋ ਭਾਗਾਂ ਦੇ ਵਿੱਚ, ਯਾਨੀ ਕਿ ਪਹਿਲੇ ਭਾਗ ਦੇ ਵਿੱਚ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਅੱਜ ਦਾ ਵਿਚਾਰ, ਫਿਰ ਅੱਜ ਦੇ ਦਿਨ ਦਾ ਇਤਿਹਾਸ ਤੇ ਉਸ ਤੋਂ ਬਾਅਦ ਅਖਬਾਰੀ ਸੁਰਖੀਆਂ। ਤੇ ਪ੍ਰੋਗਰਾਮ ਦੇ ਦੂਸਰੇ ਹਿੱਸੇ ਦੇ ਵਿੱਚ ਹੋਏਗਾ ਤੁਹਾਡਾ ਮਨਪਸੰਦ ਸਿਲਸਿਲਾ ਮਾਰਨਿੰਗ ਕੁਇਜ਼, ਤੇ ਉਸ ਦੇ ਵਿੱਚ ਤੁਸੀਂ ਭਾਗ ਲੈ ਸਕੋਗੇ ਸਾਡੇ ਸਟੂਡੀਓ ਦਾ ਨੰਬਰ 0164-22-40-331 ਡਾਇਲ ਕਰਕੇ। ਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਜੀ ਅੱਜ ਦੇ ਸਕਾਰਾਤਮਕ ਵਿਚਾਰ ਦੇ ਨਾਲ।

ਜ਼ਿੰਦਗੀ ਦੇ ਵਿੱਚ ਕਾਮਯਾਬ ਉਹ ਨਹੀਂ ਹੁੰਦਾ ਜਿਸ ਦੇ ਰਾਹ ਵਿੱਚ ਮੁਸ਼ਕਲਾਂ ਨਹੀਂ ਆਉਂਦੀਆਂ, ਸਗੋਂ ਉਹ ਹੁੰਦਾ ਹੈ ਜੋ ਹਰ ਮੁਸ਼ਕਲ ਨੂੰ ਸਿੱਖਿਆ ਬਣਾ ਕੇ ਅੱਗੇ ਵੱਧਦਾ ਹੈ।

ਦੋਸਤੋ, ਹਰ ਨਵਾਂ ਦਿਨ ਇੱਕ ਨਵਾਂ ਮੌਕਾ ਹੁੰਦਾ ਹੈ। ਬੀਤਿਆ ਹੋਇਆ ਸਮਾਂ ਸਾਨੂੰ ਤਜਰਬਾ ਦਿੰਦਾ ਹੈ ਤੇ ਅੱਜ ਦਾ ਦਿਨ ਸਾਨੂੰ ਆਪਣੇ ਸੁਪਨਿਆਂ ਨੂੰ ਸੱਚ ਕਰਨ ਦਾ ਮੌਕਾ ਦਿੰਦਾ ਹੈ। ਇਸ ਲਈ ਹਮੇਸ਼ਾ ਮੁਸਕਰਾਉਂਦੇ ਰਹੋ ਤੇ ਆਪਣੇ ਆਪ ਤੇ ਵਿਸ਼ਵਾਸ ਰੱਖੋ।

0: फाइनेंशियल एमरजेंसी कदे भी बिना दसे आ सकती है। अजिहे वक्त विच एक स्मार्ट डिसीजन हर मुश्किल नु सौखे ढंग नाल पार करन विच मदद करता है।
1: स्मार्ट डिसीजन लैन वालियां दे लई मन्नापुरम फाइनेंस लेके आया है इजी ईएमआई गोल्ड लोन स्कीम, जिथे तुसी हर महीने आसान ईएमआई राही इंटरेस्ट पे कर सकते हो ते अपनी फाइनेंशियल प्लानिंग नु बना सकते हो होर भी स्मार्ट।
0: वधेरी जानकारी लई अपनी नजदीकी मन्नापुरम फाइनेंस ब्रांच ते विजिट करो या इस टोल फ्री नंबर ते कॉल करो 1-800-420-2233।
2: ਪ੍ਰੋਗਰਾਮਾਂ ਸੰਬੰਧੀ ਜਾਣਕਾਰੀ ਆਕਾਸ਼ਵਾਣੀ ਬਠਿੰਡਾ ਵੱਲੋਂ ਪ੍ਰਸਾਰਿਤ ਕੀਤੇ ਜਾਂਦੇ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ ਤਹਿਤ ਦਿਨ ਐਤਵਾਰ ਮਿਤੀ 19 ਜੁਲਾਈ ਨੂੰ ਸਾਡੇ ਮਹਿਮਾਨ ਹੋਣਗੇ ਸਰਕਾਰੀ ਮਿਡਲ ਸਕੂਲ ਲਹਿਰਾ ਖਾਨਾ ਦੇ ਵਿਦਿਆਰਥੀ। ਪ੍ਰੋਗਰਾਮ ਦੇ ਮੇਜ਼ਬਾਨ ਨਿਤੇਸ਼ ਕੁਮਾਰ। ਸੋ ਸੁਣਨਾ ਜ਼ਰੂਰ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ ਮਿਤੀ 19 ਜੁਲਾਈ ਦਿਨ ਐਤਵਾਰ ਸਵੇਰੇ 10 ਵਜੇ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਮਨਦੀਪ ਰਜੌਰਾ।

18 जुलाई 1877 ਈਸਵੀ ਦੇ ਵਿੱਚ ਥਾਮਸ ਐਡੀਸਨ ਨੇ ਪਹਿਲੀ ਵਾਰ ਮਨੁੱਖੀ ਆਵਾਜ਼ ਨੂੰ ਰਿਕਾਰਡ ਕੀਤਾ ਸੀ।

18 जुलाई 1918 ਨੂੰ ਦੱਖਣੀ ਅਫਰੀਕਾ ਦੇ ਮਹਾਨ ਨੇਤਾ ਤੇ ਸ਼ਾਂਤੀ ਦੇ ਪ੍ਰਤੀਕ ਨੈਲਸਨ ਮੰਡੇਲਾ ਦਾ ਜਨਮ ਹੋਇਆ। ਉਹਨਾਂ ਨੇ ਨਸਲੀ ਭੇਦਭਾਵ ਖਿਲਾਫ ਲੰਬੀ ਲੜਾਈ ਲੜੀ ਤੇ ਦੁਨੀਆਂ ਨੂੰ ਬਰਾਬਰੀ, ਮਾਫ਼ੀ ਤੇ ਇਨਸਾਨੀਅਤ ਦਾ ਸੰਦੇਸ਼ ਦਿੱਤਾ। ਅਠਾਰਾਂ ਜੁਲਾਈ ਯਾਨੀ ਕਿ ਅੱਜ ਦੇ ਦਿਨ ਹੀ ਬਾਲੀਵੁੱਡ ਤੇ ਹਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਪ੍ਰਿਯੰਕਾ ਚੋਪੜਾ ਆਪਣਾ ਜਨਮ ਦਿਨ ਮਨਾ ਰਹੀ ਹੈ। ਉਹਨਾਂ ਦਾ ਜਨਮ 18 ਜੁਲਾਈ 1982 ਨੂੰ ਹੋਇਆ।

ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਨੇ ਸ਼੍ਰੀ ਬਲਜੀਤ ਸ਼ਰਮਾ। ਪ੍ਰੋਗਰਾਮ ਸਰਵਣ ਕਰਨਾ ਨਾ ਭੁੱਲਿਓ। 18 ਜੁਲਾਈ ਦਿਨ ਸ਼ਨੀਵਾਰ ਸ਼ਾਮ 5:30 ਵਜੇ।

ਅਗਲੀ ਅੰਤਰਰਾਸ਼ਟਰੀ ਸੁਰਖੀ ਵੀ ਵਾਸ਼ਿੰਗਟਨ ਤੋਂ। ਅਮਰੀਕੀ ਸੈਨੇਟ 'ਚ 60 ਆਗੂਆਂ ਵੱਲੋਂ ਭਾਰਤ 'ਤੇ 100% ਟੈਰਿਫ ਲਾਉਣ ਦੀ ਪੈਰਵੀ। ਚੀਨ ਸਣੇ 4 ਹੋਰ ਮੁਲਕਾਂ ਖਿਲਾਫ਼ ਵੀ ਕਾਰਵਾਈ ਦੀ ਤਜਵੀਜ਼। ਰੂਸੀ ਕੁਦਰਤੀ ਗੈਸ ਖਰੀਦਣ ਵਾਲੇ ਯੂਰੋਪੀਅਨ ਦੇਸ਼ਾਂ ਨੂੰ ਛੋਟ। ਥੋੜਾ ਜਿਹਾ ਇਸ ਖਬਰ ਨੂੰ ਵਿਸਥਾਰ ਚ ਲਈਏ ਤਾਂ ਲਿਖਿਆ ਹੈ ਕਿ ਅਮਰੀਕੀ ਕਾਂਗਰਸ ਦੇ ਉਪਰਲੇ ਸਦਨ ਸੈਨੇਟ ਚ 60 ਤੋਂ ਵੱਧ ਮੈਂਬਰਾਂ ਦੀ ਹਮਾਇਤ ਨਾਲ

ਪੇਸ਼ ਕੀਤਾ ਗਿਆ ਜਿਸ 'ਚ ਰੂਸੀ ਤੇਲ ਖਰੀਦਣ ਤੇ ਭਾਰਤ ਤੇ ਚੀਨ ਸਣੇ 5 ਦੇਸ਼ਾਂ ਤੇ 100% ਟੈਰਿਫ ਲਾਉਣ ਦੀ ਮੱਦ ਸ਼ਾਮਲ ਹੈ। ਇਸ ਬਿੱਲ 'ਚ ਰੂਸੀ ਕੁਦਰਤੀ ਗੈਸ ਖਰੀਦਣ ਵਾਲੇ ਯੂਰੋਪੀਅਨ ਦੇਸ਼ਾਂ ਨੂੰ ਛੋਟ ਦਿੱਤੀ ਗਈ ਹੈ। ਅਗਲੀ ਅੰਤਰਰਾਸ਼ਟਰੀ ਸੁਰਖੀ, ਲੰਡਨ ਤੋਂ ਬਰਤਾਨੀਆ ਬਨਹੈਮ ਦੀ ਲੇਬਰ ਪਾਰਟੀ ਦੇ ਆਗੂ ਵਜੋਂ ਚੋਣ। ਥੋੜਾ ਜਿਹਾ ਵਿਸਥਾਰ ਚ ਖਬਰ ਨੂੰ ਲਈਏ ਤੇ ਲਿਖਿਆ, ਬਰਤਾਨੀਆ ਦੇ ਹੁਕਮਰਾਨ ਤੇ ਲੇਬਰ ਪਾਰਟੀ ਨੇ ਐਂਡੀ ਬਨਹੈਮ ਨੂੰ ਕੱਲ ਆਪਣਾ ਨਵਾਂ ਆਗੂ ਚੁਣ ਲਿਆ ਏ। ਸੋਮਵਾਰ ਨੂੰ ਮੌਜੂਦਾ ਪ੍ਰਧਾਨ ਮੰਤਰੀ ਕੀਰ ਸਟਾਰਮਰ ਵੱਲੋਂ ਬ੍ਰਿਟਿਸ਼ ਮਹਾਰਾਜੇ ਨੂੰ ਰਸਮੀ ਤੌਰ ਤੇ ਆਪਣਾ ਅਸਤੀਫਾ ਸੌਂਪਣ ਤੋਂ ਬਾਅਦ ਕਿੰਗ ਚਾਰਲਸ 3 ਵੱਲੋਂ ਬਨਹੈਮ ਨੂੰ ਨਵੀਂ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਜਾਵੇਗਾ।

ਜੀ, ਮੁੱਖ ਸਫ਼ਿਆਂ ਦੀ ਗੱਲ ਕਰੀਏ ਤਾਂ ਅਜੀਤ ਅਖਬਾਰ ਦੇ ਮੁੱਖ ਸਫ਼ੇ ਦੀ ਸੁਰਖੀ ਹੈ, ਭਾਜਪਾ ਹੀ ਕਰਵਾ ਸਕਦੀ ਹੈ ਪੰਜਾਬ ਦਾ ਵਿਕਾਸ। ਇਹ ਕਹਿਣਾ ਹੈ ਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ। ਜਲੰਧਰ ਤੋਂ ਪੰਜਾਬ ਲਈ 5,470 ਕਰੋੜ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਜਲੰਧਰ ਛਾਉਣੀ ਸ੍ਰੀ ਆਨੰਦਪੁਰ ਸਾਹਿਬ, ਸ੍ਰੀ ਮੁਕਤਸਰ ਸਾਹਿਬ ਤੇ ਮੁਹਾਲੀ ਸਮੇਤ ਦੇਸ਼ ਦੇ 75 ਰੇਲਵੇ ਸਟੇਸ਼ਨ ਕੀਤੇ ਲੋਕ ਅਰਪਿਤ। ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਦੀ ਕੀਤੀ ਸਖ਼ਤ ਆਲੋਚਨਾ। ਪ੍ਰਧਾਨ ਮੰਤਰੀ ਵੱਲੋਂ ਹਰਿਆਣਾ 'ਚ ਦੇਸ਼ ਦੀ ਪਹਿਲੀ ਹਾਈਡਰੋਜਨ ਰੇਲ ਗੱਡੀ ਨੂੰ ਹਰੀ ਝੰਡੀ, ਤੇ ਇਸੇ ਹੀ ਖਬਰ ਨੂੰ ਪੰਜਾਬੀ ਟ੍ਰਿਬਿਊਨ ਨੇ ਵੀ ਆਪਣੀ ਸੁਰਖੀ ਬਣਾਇਆ ਹੈ। ਜੀਂਦ ਵਿੱਚ ਪਹਿਲੀ ਹਾਈਡਰੋਜਨ ਰੇਲ ਗੱਡੀ ਨੂੰ ਹਰੀ ਝੰਡੀ ਦਿਖਾਈ। ਥੋੜਾ ਜਿਹਾ ਵਿਸਥਾਰ 'ਚ ਖਬਰ ਨੂੰ ਲਈਏ ਤਾਂ ਲਿਖਿਆ ਹੈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜੇ ਪੱਛਮ ਏਸ਼ੀਆ ਦੇ ਮੌਜੂਦਾ ਜੰਗ ਵਰਗੇ ਹਾਲਾਤ 2014 ਤੋਂ ਪਹਿਲਾਂ ਬਣੇ ਹੁੰਦੇ ਤਾਂ ਭਾਰਤੀ ਰੇਲਵੇ ਪੂਰੀ ਤਰ੍ਹਾਂ ਠੱਪ ਹੋ ਜਾਂਦੀ, ਕਿਉਂਕਿ ਉਸ ਸਮੇਂ ਜ਼ਿਆਦਾਤਰ ਟ੍ਰੇਨਾਂ ਡੀਜ਼ਲ ਤੇ ਚੱਲਦੀਆਂ ਸਨ। ਉਨ੍ਹਾਂ ਹਰਿਆਣਾ ਦੇ ਜੀਂਦ ਤੋਂ ਸੋਨੀਪਤ ਵਿਚਕਾਰ ਹਾਈਡਰੋਜਨ ਨਾਲ ਚੱਲਣ ਵਾਲੀ ਦੇਸ਼ ਦੀ ਪਹਿਲੀ ਰੇਲ ਗੱਡੀ ਨੂੰ ਹਰੀ ਝੰਡੀ ਦਿਖਾਉਣ ਮਗਰੋਂ ਰੈਲੀ ਨੂੰ ਸੰਬੋਧਨ ਦੌਰਾਨ ਇਹ ਗੱਲ ਆਖੀ। ਇਸ ਦੌਰਾਨ ਉਨ੍ਹਾਂ 14,700 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ।

ਪੰਜਾਬੀ ਟ੍ਰਿਬਿਊਨ ਦੇ ਮੁੱਖ ਸਫ਼ੇ ਦੀ ਸੁਰਖੀ ਚੰਡੀਗੜ੍ਹ ਤੋਂ ਗਰੇਵਾਲ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਬਣੇ। ਥੋੜ੍ਹੀ ਜਿਹੀ ਵਿਸਥਾਰ 'ਚ ਖਬਰ ਨੂੰ ਲਈਏ ਤਾਂ ਲਿਖਿਆ ਹੈ, ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਨੇ ਭਾਜਪਾ ਦੇ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ ਨੂੰ ਕੌਮੀ ਘੱਟ ਗਿਣਤੀ ਕਮਿਸ਼ਨ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਹਰਜੀਤ ਸਿੰਘ ਗਰੇਵਾਲ ਪਿਛਲੇ ਕੁਝ ਸਮੇਂ ਤੋਂ ਸਿਆਸੀ ਤੌਰ ਤੇ ਖਾਮੋਸ਼ ਸਨ ਤੇ ਸਿਆਸੀ ਸਮਾਗਮਾਂ 'ਚੋਂ ਘੱਟ ਨਜ਼ਰ ਆ ਰਹੇ ਸਨ।

ਅਜੀਤ ਅਖਬਾਰ ਦੇ ਪੰਜਾਬ ਸਫ਼ੇ ਦੀ ਸੁਰਖੀ ਚੰਡੀਗੜ੍ਹ ਤੋਂ ਸਾਰੇ ਪੋਲਿੰਗ ਬੂਥਾਂ ਤੇ ਇੱਕ ਰੋਜ਼ਾ ਵਿਸ਼ੇਸ਼ SIR ਕੈਂਪ ਐਤਵਾਰ ਨੂੰ। ਇਹ ਕਹਿਣਾ ਹੈ ਜੀ ਅਨੰਦਤਾ ਮਿੱਤਰਾ ਦਾ, ਥੋੜਾ ਜਿਹਾ ਵਿਸਥਾਰਚ ਖਬਰ ਨੂੰ ਲਈਏ ਤਾਂ ਲਿਖਿਆ ਹੈ ਵਿਸ਼ੇਸ਼ ਵਿਆਪਕ ਮੁੜ ਮੁਲਾਂਕਣ SIR ਦਾ ਘਰ ਘਰ ਗਣਨਾ ਪੜਾਅ ਮੌਜੂਦਾ ਸਮੇਂ ਸੂਬੇ ਭਰ ਵਿਚ ਚੱਲ ਰਿਹਾ ਹੈ ਜੋ 3 ਅਗਸਤ ਤੱਕ ਜਾਰੀ ਰਹੇਗਾ। ਇਸ ਪ੍ਰਕਿਰਿਆ ਨੂੰ ਹੋਰ ਸੁਚਾਰੂ ਬਣਾਉਣ ਲਈ ਸੂਬੇ ਭਰ ਦੇ ਸਾਰੇ ਪੋਲਿੰਗ ਬੂਥਾਂ ਤੇ 19 ਜੁਲਾਈ ਨੂੰ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਇਕ ਰੋਜ਼ਾ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਨਾਲ ਵੋਟਰਾਂ ਨੂੰ ਆਪਣੇ ਗਣਨਾ ਫਾਰਮ ਭਰਨ ਅਤੇ ਜਮ੍ਹਾਂ ਕਰਵਾਉਣ ਦੀ ਸਹੂਲਤ ਮਿਲੇਗੀ।

ਮਾਲਵਾ ਸਫੇ ਦੀ ਗੱਲ ਕਰੀਏ ਤਾਂ ਸੁਰਖੀ ਅਜੇ ਬਠਿੰਡਾ ਤੋਂ ਨੀਟ ਯੂਜੀ ਚ ਐਲਨ ਬਠਿੰਡਾ ਦੀ ਸਟੂਡੈਂਟ ਭਾਵਿਕਾ ਗੁਪਤਾ ਨੇ ਆਲ ਇੰਡੀਆ 56ਵਾਂ ਰੈਂਕ ਹਾਸਲ ਕੀਤਾ ਏ ਤੇ ਟੌਪ 100 ਵਿੱਚ ਐਲਨ ਕਰੀਅਰ ਇੰਸਟੀਚਿਊਟ ਬਠਿੰਡਾ ਦੇ ਦੋ ਸਟੂਡੈਂਟ ਸ਼ਾਮਿਲ ਨੇ ਜੋ ਕਿ ਤਸਵੀਰ ਦੇ ਵਿੱਚ ਦਿਖਾਇਆ ਗਿਆ ਹੈ। ਬੱਚਿਆਂ ਦੇ ਵਿੱਚ ਬਹੁਤ ਹੀ ਖੁਸ਼ੀ ਜਿਹੜੀ ਆ ਉਹ ਝਲਕ ਰਹੀ ਹੈ। ਤੇ ਅਗਲੀ ਸੁਰਖੀ ਭੁੱਚੋ ਮੰਡੀ ਤੋਂ। ਭੁੱਚੋ ਮੰਡੀ ਦੀ ਅਕਸਨੀਰ ਕੌਰ ਨੇ ਰਾਜ ਪੱਧਰੀ ਸ਼ੂਟਿੰਗ ਚੈਂਪੀਅਨਸ਼ਿਪ ਦੇ ਵਿੱਚ ਸੋਨ ਤਗਮਾ ਜਿੱਤਿਆ ਤੇ ਰਾਸ਼ਟਰੀ ਮੁਕਾਬਲੇ ਲਈ ਕੀਤਾ ਕੁਆਲੀਫਾਈ।

ਖੇਡਾਂ ਨਾਲ ਸੰਬੰਧਿਤ ਖਬਰਾਂ ਦੀ ਗੱਲ ਕਰੀਏ ਤਾਂ ਜੀ ਫੀਫਾ ਵਰਲਡ ਕੱਪ ਨਾਲ ਸੰਬੰਧਿਤ ਖਬਰ ਮਿਆਮੀ ਤੋਂ। ਅੱਜ ਇੰਗਲੈਂਡ ਤੇ ਫਰਾਂਸ ਹੋਣਗੇ ਆਹਮੋ ਸਾਹਮਣੇ ਐਮਬਾਪੇ ਗੋਲਡਨ ਬੂਟ ਦੀ ਦੌੜ ਚ ਬਰਕਰਾਰ। ਥੋੜਾ ਜਿਹਾ ਵਿਸਥਾਰ ਚ ਖਬਰ ਨੂੰ ਲਈਏ ਤਾਂ ਲਿਖਿਆ ਹੈ, ਇੰਗਲੈਂਡ ਦੀ ਫੀਫਾ ਵਿਸ਼ਵ ਕੱਪ ਜਿੱਤਣ ਦੀਆਂ ਉਮੀਦਾਂ ਇੱਕ ਵਾਰ ਫਿਰ ਚਕਨਾਚੂਰ ਹੋ ਗਈਆਂ ਨੇ। ਬੁੱਧਵਾਰ ਨੂੰ ਅਰਜਨਟੀਨਾ ਤੋਂ ਮਿਲੀ ਦਿਲ ਦਹਿਲਾ ਦੇਣ ਵਾਲੀ ਹਾਰ ਤੋਂ ਬਾਅਦ 1966 ਤੋਂ ਬਾਅਦ ਆਪਣੇ ਪਹਿਲੇ ਵੱਡੇ ਪੁਰਸ਼ ਖਿਤਾਬ ਦੀ ਲੰਬੀ ਉਡੀਕ ਜਾਰੀ ਹੈ। ਹਾਲਾਂਕਿ ਥਾਮਸ ਟੁਚੇਲ ਦੀ ਟੀਮ ਅਜੇ ਘਰ ਨਹੀਂ ਪਰਤ ਰਹੀ ਹੈ, ਇੰਗਲੈਂਡ ਦਾ ਟੂਰਨਾਮੈਂਟ 'ਚ ਇੱਕ ਆਖਰੀ ਕੰਮ ਬਾਕੀ ਹੈ। ਟੀਮ ਸ਼ਨਿਚਰਵਾਰ ਨੂੰ ਤੀਜੇ ਸਥਾਨ ਦੇ ਪਲੇਆਫ 'ਚ ਫਰਾਂਸ ਦਾ ਸਾਹਮਣਾ ਕਰੇਗੀ। ਪਹਿਲੀ ਨਜ਼ਰ 'ਤੇ ਪ੍ਰਸ਼ੰਸਕ ਸੋਚ ਸਕਦੇ ਹਨ ਕਿ ਇਹ ਆਖਰੀ ਮੈਚ ਹੈ ਜੋ ਉਹ ਇੰਨੀ ਦਰਦਨਾਕ ਹਾਰ ਤੋਂ ਬਾਅਦ ਦੇਖਣਾ ਚਾਹੁਣਗੇ, ਪਰ ਇਸ ਮੈਚ ਨੂੰ ਦੇਖਣ 'ਤੇ ਕਈ ਮਜਬੂਰ ਕਰਨ ਵਾਲੇ ਕਾਰਨ ਹਨ ਤੇ ਫਾਈਨਲ ਲਈ ਮੈਚ ਰੈਫਰੀ ਦਾ ਐਲਾਨ। ਇਹ ਖਬਰ ਨਿਊਯਾਰਕ ਤੋਂ। ਫੀਫਾ ਨੇ ਵਿਸ਼ਵ ਕੱਪ 2026 ਦੇ ਫਾਈਨਲ ਲਈ ਰੈਫਰੀ ਦੇ ਨਾਮ ਦਾ ਐਲਾਨ ਕਰ ਦਿੱਤਾ ਹੈ। ਤਜਰਬੇਕਾਰ ਸਲੋਵੇਨੀਅਨ ਅਧਿਕਾਰੀ ਸਲਾਵਾਕੋ ਵੰਚੀਚ ਨਿਊ ਜਰਸੀ ਸਟੇਡੀਅਮ 'ਚ ਅਰਜਨਟੀਨਾ ਤੇ ਸਪੇਨ ਵਿਚਕਾਰ ਹੋਣ ਵਾਲੇ ਖਿਤਾਬੀ ਮੁਕਾਬਲੇ ਲਈ ਮੁੱਖ ਰੈਫਰੀ ਵਜੋਂ ਸੇਵਾ ਨਿਭਾਉਣਗੇ। ਤੇ ਇਸੇ ਹੀ ਸਫ਼ੇ ਦੀ ਅਗਲੀ ਸੁਰਖੀ ਨਿਊਯਾਰਕ ਤੋਂ। ਫਾਈਨਲ 'ਚ ਸ਼ਾਮਿਲ ਹੋਣਗੇ ਟਰੰਪ, ਜੇਤੂ ਟੀਮ ਨੂੰ ਆਪਣੇ ਹੱਥੀਂ ਦੇਣਗੇ ਟਰਾਫੀ।

0: ਇਹ ਸਨ ਅੱਜ ਦੀਆਂ ਕੁਝ ਅਖਬਾਰੀ ਸੁਰਖੀਆਂ।
1: ਫਾਈਨੈਂਸ਼ੀਅਲ ਐਮਰਜੈਂਸੀ ਕਦੇ ਵੀ ਬਿਨਾਂ ਦੱਸੇ ਆ ਸਕਦੀ ਹੈ। ਅਜਿਹੇ ਵਕਤ ਵਿੱਚ ਇੱਕ ਸਮਾਰਟ ਡਿਸੀਜਨ ਹਰ ਮੁਸ਼ਕਿਲ ਨੂੰ ਸੌਖੇ ਢੰਗ ਨਾਲ ਪਾਰ ਕਰਨ ਵਿੱਚ ਮਦਦ ਕਰਦਾ ਹੈ।
2: ਸਮਾਰਟ ਡਿਸੀਜਨ ਲੈਣ ਵਾਲਿਆਂ ਦੇ ਲਈ ਮੰਨਾਪੁਰਮ ਫਾਈਨਾਂਸ ਲੈ ਕੇ ਆਇਆ ਹੈ ਈਜ਼ੀ EMI ਗੋਲਡ ਲੋਨ ਸਕੀਮ, ਜਿੱਥੇ ਤੁਸੀਂ ਹਰ ਮਹੀਨੇ ਆਸਾਨ EMI ਰਾਹੀਂ ਇੰਟਰਸਟ ਪੇ ਕਰ ਸਕਦੇ ਹੋ ਤੇ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਨੂੰ ਬਣਾ ਸਕਦੇ ਹੋਰ ਵੀ ਸਮਾਰਟ।
1: ਬਥੇਰੀ ਜਾਣਕਾਰੀ ਲਈ ਆਪਣੀ ਨਜ਼ਦੀਕੀ ਮੰਨਾਪੁਰਮ ਫਾਈਨਾਂਸ ਬ੍ਰਾਂਚ ਤੇ ਵਿਜ਼ਿਟ ਕਰੋ ਜਾਂ ਇਸ ਟੋਲ ਫ੍ਰੀ ਨੰਬਰ ਤੇ ਕਾਲ ਕਰੋ 1800-420-2233।
0: ਜੀ, ਸਟੂਡੀਓ ਦੀ ਘੜੀ ਦੇ ਅਨੁਸਾਰ ਸਮਾਂ ਹੋ ਰਿਹਾ 7:29 ਤੇ 28 ਸਕਿੰਟ ਦਾ। ਪ੍ਰੋਗਰਾਮ ਚੱਲ ਰਿਹਾ ਜੀ ਸੱਜਰੀ ਸਵੇਰ ਤੇ ਸੱਜਰੀ ਸਵੇਰ ਦੇ ਹੁਣ ਦੂਸਰੇ ਪੜਾਅ ਦੀ ਗੱਲ ਕਰੀਏ ਤਾਂ ਦੂਸਰੇ ਪੜਾਅ ਦੇ ਵਿੱਚ ਤੁਹਾਡੇ ਲਈ ਹੈ ਜੀ ਮਾਰਨਿੰਗ ਕੁਇਜ਼। ਤੇ ਮਾਰਨਿੰਗ ਕੁਇਜ਼ ਦੇ ਵਿੱਚ ਤੁਸੀਂ ਡਾਇਲ ਕਰਨਾ ਹੈ ਸਾਡੇ ਸਟੂਡੀਓ ਦਾ ਨੰਬਰ 0164-22-40-331 ਤੇ ਸ਼ਾਮਲ ਹੋ ਜਾਣਾ ਹੈ ਜੀ ਅੱਜ ਦੇ ਪ੍ਰੋਗਰਾਮ ਮਾਰਨਿੰਗ ਕੁਇਜ਼ ਦੇ ਵਿੱਚ। ਤੇ ਮਾਰਨਿੰਗ ਕੁਇਜ਼ ਦੇ ਵਿੱਚ ਅਸੀਂ ਤੁਹਾਡੇ ਤੋਂ ਪੁੱਛਾਂਗੇ ਪਹਿਲਾਂ ਇੱਕ ਸਵਾਲ, ਜੇ ਤੁਸੀਂ ਉਸ ਦਾ ਉੱਤਰ ਸਾਨੂੰ ਬਿਲਕੁਲ ਸਹੀ ਦੇ ਦਿੰਦੇ ਹੋ ਤੇ ਉਸ ਤੋਂ ਬਾਅਦ ਪੁੱਛਿਆ ਜਾਏਗਾ ਤੁਹਾਡੇ ਤੋਂ ਦੂਸਰਾ ਸਵਾਲ। ਤੇ ਜੇ ਦੋਨੋਂ ਸਵਾਲ ਤੁਹਾਡੇ ਬਿਲਕੁਲ ਸਹੀ ਹੋ ਜਾਂਦੇ ਨੇ ਤਾਂ ਤੁਸੀਂ ਬਣ ਜਾਓਗੇ ਜੀ ਪ੍ਰੋਗਰਾਮ ਦੇ ਵਿੱਚ ਜੇਤੂ। ਸੋ ਜੀ, ਫਿਰ ਦੇਰ ਕਿਸ ਗੱਲ ਦੀ, ਡਾਇਲ ਕਰੋ ਸਾਡੇ ਸਟੂਡੀਓ ਦਾ ਨੰਬਰ 0164-22-40-331 ਤੇ ਸ਼ਾਮਲ ਹੋ ਜਾਓ ਅੱਜ ਦੇ ਮਾਰਨਿੰਗ ਕੁਇਜ਼ ਦੇ ਵਿੱਚ।

0: ਜੀ, 0164-22-4331 ਡਾਇਲ ਕਰਕੇ ਇੱਕ ਸਰੋਤਾ ਟੈਲੀਫੋਨ ਲਾਈਨ ਤੇ ਸਾਡੇ ਨਾਲ ਨੇ, ਸਵਾਲ ਪੁੱਛਦੇ ਉਹਨਾਂ ਤੋਂ। ਹੈਲੋ,
1: ਹੈਲੋ,
2: ਹੈਲੋ, ਗੁੱਡ ਮਾਰਨਿੰਗ ਮੈਮ।
1: ਗੁੱਡ ਮਾਰਨਿੰਗ ਜੀ, ਕੌਣ ਬੋਲ ਰਹੇ ਹੋ?
2: ਮੈਮ ਨੀਲਮ, ਪਿੰਡ ਕੋਟਫੱਤਾ ਤੋਂ ਜੀ।
1: ਜੀ ਨੀਲਮ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੁਹਾਡਾ।
2: ਥੈਂਕ ਯੂ ਮੈਮ।
1: ਹਾਂਜੀ ਨੀਲਮ, ਕੀ ਕਰਦੇ ਹੋ ਤੁਸੀਂ?
2: ਮੈਮ ਮੈਂ ਸਟੂਡੈਂਟ ਹਾਂ, ਕਲਾਸ 12th ਦੀ
1: ਜੀ। ਤੇ ਇਹ ਮਾਰਨਿੰਗ ਕੁਇਜ਼ ਜਿਹੜਾ ਪ੍ਰੋਗਰਾਮ ਚੱਲਦਾ ਸ਼ਨੀਵਾਰ ਨੂੰ, ਹਰ ਵਾਰ ਸੁਣਦੇ ਹੋ?
2: ਹਾਂਜੀ।
1: ਪਹਿਲਾਂ ਵੀ ਕਦੇ ਫੋਨ ਲਾਇਆ ਪ੍ਰੋਗਰਾਮ ਦੇ ਵਿੱਚ?
2: ਲਾਇਆ ਜੀ।
1: ਕਿੰਨੇ ਵਾਰ ਜਿੱਤੂ ਹੋਏ ਹੋ?
2: ਦੋ ਵਾਰੀ।
1: ਦੋ ਵਾਰੀ, ਚਲੋ ਆਲ ਦਾ ਬੈਸਟ ਫਿਰ ਅੱਜ ਦੇਖਦੇ ਹਾਂ ਆਪਾਂ। ਸਵਾਲ ਹੈ ਤੁਹਾਡੇ ਲਈ।
2: ਹਾਂਜੀ।
1: ਪੰਜਾਬ ਸਰਕਾਰ ਨੇ ਹਾਲ ਹੀ ਵਿੱਚ ਪਾਣੀ ਦੀ ਸੰਭਾਲ ਤੇ ਵਾਤਾਵਰਨ ਦੀ ਸੁਰੱਖਿਆ ਦੇ ਮੱਦੇਨਜ਼ਰ ਕਿਸ ਕਿਸਮ ਦੇ ਜਿਹੜੇ ਬੀਜ ਨੇ ਉਹਨਾਂ ਦੀ ਕਾਸ਼ਤ ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ?
2: ਸੌਰੀ ਮੈਮ, ਇਹ ਤਾਂ ਨਹੀਂ ਆਉਂਦਾ ਜੀ।
1: ਨਹੀਂ ਆਉਂਦਾ, ਚਲੋ ਕੋਈ ਗੱਲ ਨਹੀਂ, ਰੇਡੀਓ ਸੈੱਟ ਰਾਹੀਂ ਤੁਸੀਂ ਇਸ ਦਾ ਉੱਤਰ ਸੁਣੋ ਜੀ, ਤੇ ਅਗਲੀ ਵਾਰ ਫੇਰ ਆਉਣਾ ਪੂਰੀ ਤਿਆਰੀ ਦੇ ਨਾਲ ਪ੍ਰੋਗਰਾਮ 'ਚ ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
0: ਸਰੋਤਿਆਂ ਦੱਸ ਦਈਏ ਕਿ ਸਾਡੇ ਇਸ ਸਵਾਲ ਦਾ ਉੱਤਰ ਹੈ ਜੀ, ਹਾਈਬ੍ਰਿਡ ਝੋਨੇ ਦੇ ਬੀਜ।

0: ਜੀ ਸਿਫ਼ਰ 164-242-3031 ਡਾਇਲ ਕਰਕੇ ਇੱਕ ਹੋਰ ਸਰੋਤਾ ਟੈਲੀਫੋਨ ਲਾਈਨ ਤੇ ਸਾਡੇ ਨਾਲ ਨੇ, ਸਵਾਲ ਪੁੱਛਦੇ ਆ ਉਹਨਾਂ ਤੋਂ। ਹੈਲੋ,
1: ਹੈਲੋ,
2: ਸਤਿ ਸ਼੍ਰੀ ਅਕਾਲ ਮੈਡਮ।
1: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ, ਨਾਮ ਦੱਸ ਦਿਓ ਤੁਹਾਡਾ।
2: ਮੈਡਮ ਗੁਰਪ੍ਰੀਤ ਸਿੰਘ ਤੰਗੋਰੀ ਗੱਲ ਕਰ ਰਿਹਾ ਜੀ, ਪਿੰਡ ਤੰਗੋਰੀ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਤੋਂ ਜੀ।
1: ਜੀ ਗੁਰਪ੍ਰੀਤ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੁਹਾਡਾ।
2: ਧੰਨਵਾਦ।
1: ਹਾਂਜੀ ਗੁਰਪ੍ਰੀਤ, ਰੇਡੀਓ ਦੇ ਪ੍ਰੋਗਰਾਮ ਸਾਰੇ ਸੁਣਦੇ ਹੋ?
2: ਹਾਂਜੀ ਮੈਡਮ, ਲਗਭਗ।
1: ਲਗਭਗ ਸੁਣਦੇ ਹੋ, ਚਲੋ। ਸਵਾਲ ਹੈ ਤੁਹਾਡੇ ਲਈ।
2: ਹਾਂਜੀ ਮੈਡਮ।
1: ਪਿਛਲੇ ਦਿਨੇ ਬਲਜੀਤ ਸ਼ਰਮਾ ਸਰ ਵੱਲੋਂ ਤੇ ਮਮਤਾ ਅਰੋੜਾ ਜੀ ਵੱਲੋਂ ਸਵੇਰ ਦੀ ਸਭਾ ਦੇ ਵਿੱਚ AI ਤੇ ਇੱਕ ਵਿਸ਼ੇਸ਼ ਪ੍ਰੋਗਰਾਮ ਪੇਸ਼ ਕੀਤਾ ਗਿਆ ਸੀ।
2: ਅੱਛਾ ਜੀ।
1: ਤੁਸੀਂ ਮੈਨੂੰ AI ਦੀ ਫੁੱਲ ਫਾਰਮ ਦੱਸਣੀ ਹੈ ਜੀ।
2: AI
1: ਹਾਂਜੀ, AI ਦੀ ਫੁੱਲ ਫਾਰਮ ਦੱਸਣੀ ਆ।
2: AI ਹੈਗੀ ਮੈਡਮ।
1: ਇੰਨਾ ਟਾਈਮ ਤਾਂ ਨਹੀਂ ਲਾਉਣਾ ਆਪਾਂ ਨੇ, ਨਹੀਂ ਪਤਾ ਜੀ?
2: ਮੈਡਮ ਦਿਮਾਗ ਚ ਨਾਮ ਨਿਕਲ ਗਿਆ ਜੀ।
1: ਚਲੋ ਕੋਈ ਗੱਲ ਨੀ, ਜਦੋਂ ਨਾ ਮੈਂ ਰੇਡੀਓ ਸੈੱਟ ਤੇ ਦੱਸਾਂਗੀ ਤੇ ਤੁਸੀਂ ਸੁਣਿਓ, ਨਾਲ ਦੀ ਨਾਲ ਕਲਿੱਕ ਕਰ ਜਾਏਗਾ ਵੀ ਹਾਂ ਇਹੀ ਸੀ।
2: ਠੀਕ ਹੈ
1: ਸ਼ੁਕਰੀਆ
2: ਮੈਡਮ।
1: ਜੀ ਪ੍ਰੋਗਰਾਮ ਚ ਫੋਨ ਕਰਨ।
2: ਆਰਟੀਫਿਸ਼ ਮੈਡਮ, ਆਰਟੀਫਿਸ਼ੀਅਲ।
1: ਹਾਂ ਆਰਟੀਫਿਸ਼ੀਅਲ, ਪਰ ਹੁਣ ਅਸੀਂ ਮੰਨਾਂਗੇ ਨੀ ਵੀ ਤੁਸੀਂ ਜੇਤੂ ਬਣ ਗਏ, ਕਿਉਂਕਿ ਟਾਈਮ ਵਾਵਾ ਲੈ ਲਿਆ।
2: ਠੀਕ ਹੈ ਮੈਡਮ,
1: ਹਾਂ,
2: ਠੀਕ ਹੈ,
1: ਨਾਲੇ
2: ਕੋਈ ਗੱਲ
1: ਅਧੂਰਾ
2: ਨਹੀਂ।
1: ਉੱਤਰ ਦਿੱਤਾ, ਚਲੋ ਪੂਰਾ ਉੱਤਰ ਮੈਂ ਦੱਸ ਰਹੀ ਹਾਂ ਜੀ। ਸ਼ੁਕਰੀਆ ਪ੍ਰੋਗਰਾਮ ਚ ਫੋਨ ਕਰਨ ਲਈ।
2: ਠੀਕ ਹੈ ਮੈਡਮ, ਥੈਂਕ ਯੂ ਮੈਡਮ।
1: ਜੀ ਸਰੋਤਿਆਂ ਨੂੰ ਦੱਸ ਦਈਏ ਕਿ ਇਸ ਸਵਾਲ ਦਾ ਸਹੀ ਉੱਤਰ ਹੈ ਆਰਟੀਫਿਸ਼ੀਅਲ ਇੰਟੈਲੀਜੈਂਸ।

0: ਥੈਂਕ ਯੂ ਮੈਮ।
1: ਤੇ ਸਵਾਲ ਹੈ ਤੁਹਾਡੇ ਲਈ,
0: ਹਾਂਜੀ,
1: ਤੁਸੀਂ ਮੈਨੂੰ ਏਟੀਐਮ ਦੀ ਫੁੱਲ ਫਾਰਮ ਦੱਸਣੀ ਹੈ ਜੀ। ਕੀ ਫੁੱਲ ਫਾਰਮ ਹੈ ਏਟੀਐਮ ਦੀ?
0: ਆਟੋਮੈਟਿਕ ਟੇਲਰ ਮਸ਼ੀਨ।
1: ਬਿਲਕੁਲ ਸਹੀ ਉੱਤਰ ਜੀ, ਇੱਕ ਸਵਾਲ ਦਾ ਉੱਤਰ ਤੁਸੀਂ ਮੈਨੂੰ ਬਿਲਕੁਲ ਸਹੀ ਦੇ ਚੁੱਕੇ। ਤੇ ਦੂਸਰਾ ਸਵਾਲ ਤੁਹਾਡੇ ਲਈ ਆ ਰਿਹਾ,
0: ਹਾਂਜੀ,
1: ਪੰਜਾਬ ਦੀ ਸਭ ਤੋਂ ਮਸ਼ਹੂਰ ਬਨੌਟੀ ਝੀਲ ਕਿਹੜੀ ਹੈ, ਜਿਸ ਨੂੰ ਪੰਜਾਬ ਦੀ ਵੈਟਲੈਂਡ ਵੀ ਮੰਨਿਆ ਜਾਂਦਾ ਹੈ? ਨਹੀਂ ਪਤਾ? ਚਲੋ, ਇੰਨਾ ਟਾਈਮ ਆਪਾਂ ਨਹੀਂ ਦੇਣਾ
0: ਨੋ
1: ਤੁਹਾਨੂੰ ਜੀ।
0: ਮੈਮ,
1: ਇਹ ਸਵਾਲ ਦਾ ਮੈਂ ਉੱਤਰ ਤੁਹਾਨੂੰ ਦੱਸ ਰਹੀ ਹਾਂ ਜੀ, ਸ਼ੁਕਰੀਆ ਪ੍ਰੋਗਰਾਮ ਚ ਫੋਨ ਕਰਨ ਦੇ ਲਈ। ਸਰੋਤਿਆਂ ਨੂੰ ਦੱਸ ਦਈਏ ਕਿ ਸਾਡੇ ਇਸ ਸਵਾਲ ਦਾ ਉੱਤਰ ਹੈ ਜੀ ਹਰੀਕੇ ਝੀਲ।

0: ਜੀ, ਅੱਜ ਦੇ ਪ੍ਰੋਗਰਾਮ ਦੇ ਅਸੀਂ ਅੱਜ ਆਖਰੀ ਸਰੋਤਾਂ ਨੂੰ ਲੈਣ ਜਾ ਰਹੇ ਹਾਂ ਤੇ ਸਵਾਲ ਪੁੱਛਦੇ ਹਾਂ ਉਹਨਾਂ ਤੋਂ।
1: हेलो हेलो, गुड मॉर्निंग मैम।
0: गुड मॉर्निंग जी, कौन बोल रहे हो?
1: मैं संदीप गल कर रही हूँ जी, डिस्ट्रिक्ट मानसा तो।
0: जी, स्वागत है प्रोग्राम ਦੇ ਵਿੱਚ ਤੁਹਾਡਾ।

ਤੇ ਇੱਕ ਸਵਾਲ ਹੁਣ ਸਾਡੇ ਸਾਰੇ ਸਰੋਤਿਆਂ ਦੇ ਲਈ, ਜਿਸ ਦਾ ਜਵਾਬ ਤੁਸੀਂ ਦੇਣਾ ਹੈ ਸਾਨੂੰ ਸਾਡੇ ਆਉਣ ਵਾਲੇ ਸਰੋਤਾ ਮੰਚ ਦੇ ਵਿੱਚ। ਇਹ ਸਵਾਲ ਹੈ ਜੀ, 17 ਜੁਲਾਈ ਯਾਨੀ ਕਿ ਬੀਤੇ ਕੱਲ ਦਾ ਸੱਜਰੀ ਸਵੇਰ ਦਾ ਫਿਲਮੀ ਅਫਸਾਨੇ ਜਿਹੜਾ ਪ੍ਰੋਗਰਾਮ ਸੀ, ਇਹ ਕਿਸ ਫਿਲਮ ਤੇ ਆਧਾਰਿਤ ਸੀ ਤੇ ਕਿਸ ਨੇ ਇਸ ਨੂੰ ਪੇਸ਼ ਕੀਤਾ ਤੇ ਤੁਹਾਨੂੰ ਇਹ ਪ੍ਰੋਗਰਾਮ ਕਿਵੇਂ ਦਾ ਲੱਗਿਆ? ਇਸ ਦੇ ਬਾਰੇ ਸਹੀ ਉੱਤਰ ਤੁਸੀਂ ਸਾਨੂੰ ਲਿਖ ਭੇਜਣਾ ਹੈ ਜੀ, ਸਰੋਤਾ ਮੰਚ ਪ੍ਰੋਗਰਾਮ ਦੇ ਵਿੱਚ। ਇਹ ਸਵਾਲ ਸਾਡੇ ਸਾਰੇ ਸਰੋਤਿਆਂ ਦੇ ਲਈ ਹੈ।

ਜੀ ਇਸੇ ਗੀਤ ਦੇ ਨਾਲ ਅੱਜ ਦੇ ਪ੍ਰੋਗਰਾਮ ਸੱਜਰੀ ਸਵੇਰ ਦਾ ਵੇਲਾ ਮੁਕਦਾ ਏ। ਮੈਨੂੰ ਯਾਨੀ ਕਿ ਸੁਰਜੀਤ ਨੂੰ ਦਿਓ ਪ੍ਰੋਗਰਾਮ ਖਤਮ ਕਰਨ ਦੀ ਆਗਿਆ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ।

0: will face each other in the finals of the FIFA World Cup at the New York, New Jersey Stadium tomorrow night. The match will begin at 12:30 a.m. Indian time. Hockey India will begin nationwide coaching and officiating education pathway workshops from today to strengthen hockey's development ecosystem across the country. Designed to deliver internationally recognized learning opportunities, these workshops will equip participants with the latest coaching methodologies, technical knowledge, and officiating standards. The initiative aims to enhance the knowledge and skill of coaches and technical officials while promoting structured hockey education across India. The India Meteorological Department has issued red colour warning for heavy to very heavy rainfall with isolated extremely heavy rainfall over sub-Himalayan West Bengal and Sikkim till tomorrow. And now for a look at today's newspapers, it's over to Sarabjit Kaur.
1: Thank you, Sanjay. Prime Minister Narendra Modi's visit to Haryana and Punjab are prominently noticed on the front pages of all national dailies. On his visit to Jind in Haryana, the statesman notes, PM launches India's first hydrogen train. Highlighting his visit to Punjab, the front page lead in the Tribune states, PM slams AAP over law and order, graft, attack on Akalis, signals solo poll run. The Times of India's front page lead quotes the Supreme Court as saying, Election Commission can delete doubtful voters, can't decide citizenship. The Hindustan Times carries a story on the Joint Parliamentary Committee reviewing the bill to automatically remove ministers, chief ministers and prime ministers arrested for over 30 days. The paper writes, Parliamentary panel on PM, CM's removal bill defers draft report. Drawing attention to possible plans to introduce plastic currency in India, the Times of India reports, in step towards plastic notes, RBI floats expression of interest for polymer substrates. And finally, the passing away of legendary cricketer Sir Garfield Sobers is widely noticed in the press. The Indian Express writes in its obituary, legendary all-rounder with many firsts. He didn't know how special he was. And with that, it's back to you, Sanjay.
0: Thank you, Sarabjit. And now before we end the bulletin, the headlines once again. Prime Minister Narendra Modi inaugurates 75 redeveloped railway stations across the country under Amrit Bharat scheme. Also flags off two new train services. Home Minister Amit Shah to visit BSF border outpost in West Bengal today to review security and launch development initiatives. UN Human Rights Agency voices concern over wave of unrest in Pakistan-occupied Jammu and Kashmir. Calls for probe into deaths of protesters. PV Sindhu enters into final of Japan Open Badminton Tournament. And in FIFA World Cup, France and England to lock horns for third place at Miami tonight. And with that, we end the morning news. Have a nice day.
2: Namaskar, ye Akashvani hai. ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਪੰਜਾਬ ਸਮੇਤ ਦੇਸ਼ ਭਰ ਵਿਚ 75 ਪੁਨਰ ਵਿਕਸਿਤ ਰੇਲਵੇ ਸਟੇਸ਼ਨਾਂ ਦਾ ਉਦਘਾਟਨ ਕੀਤਾ ਅੰਮ੍ਰਿਤਸਰ ਤੇ ਵਾਰਾਨਸੀ ਨੂੰ ਜੋੜਨ ਵਾਲੀ ਸੰਤ ਰਵਿਦਾਸ ਐਕਸਪ੍ਰੈਸ ਰੇਲਗੱਡੀ ਨੂੰ ਵੀ ਰਵਾਨਾ ਕੀਤਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਪੱਛਮੀ ਬੰਗਾਲ 'ਚ ਸੀਮਾ ਸੁਰੱਖਿਆ ਬਲ ਦੀ ਸਰਹੱਦੀ ਚੌਕੀ ਦਾ ਦੌਰਾ ਕਰਨਗੇ ਸੀਮਾ ਸੁਰੱਖਿਆ ਬਲ ਨਾਲ ਸਬੰਧਤ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਤੇ ਨੀਂਹ ਪੱਥਰ ਵੀ ਰੱਖਣਗੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਕਸ਼ਮੀਰ ਵਿਚ ਚੱਲ ਰਹੀ ਅਸ਼ਾਂਤੀ ਤੇ ਚਿੰਤਾ ਜ਼ਾਹਰ ਕੀਤੀ ਪ੍ਰਦਰਸ਼ਨਕਾਰੀਆਂ ਦੀ ਮੌਤ ਦੀ ਜਾਂਚ ਦੀ ਮੰਗ ਕੀਤੀ ਟੋਕਿਓ ਵਿਚ ਜਾਪਾਨ ਓਪਨ ਬੈਡਮਿੰਟਨ ਦੇ ਸੈਮੀਫਾਈਨਲ ਵਿਚ ਪੀ ਵੀ ਸਿੰਧੂ ਅਤੇ ਚੀਨ ਦੀ ਚੇਨ ਯੂਫੀ ਦਰਮਿਆਨ ਮੁਕਾਬਲਾ ਜਾਰੀ ਅਤੇ ਫੀਫਾ ਫੁੱਟਬਾਲ ਵਿਸ਼ਵ ਕੱਪ ਵਿਚ ਅੱਜ ਰਾਤ ਮਿਆਮੀ ਚ ਤੀਜੇ ਸਥਾਨ ਲਈ ਫਰਾਂਸ ਦਾ ਮੁਕਾਬਲਾ ਇੰਗਲੈਂਡ ਨਾਲ ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਚੰਡੀਗੜ੍ਹ ਤੇ ਹਰਿਆਣਾ ਵਿਚ ਲਗਭਗ 25,000 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਤੇ ਨੀਂਹ ਪੱਥਰ ਰੱਖਿਆ ਜਲੰਧਰ ਵਿਚ ਸ੍ਰੀ ਮੋਦੀ ਨੇ 5,470 ਕਰੋੜ ਰੁਪਏ ਤੋਂ ਵੱਧ ਦੇ ਵੱਖ ਵੱਖ ਰੇਲ ਤੇ ਸੜਕ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਤੇ ਨੀਂਹ ਪੱਥਰ ਰੱਖਿਆ ਸ੍ਰੀ ਮੋਦੀ ਨੇ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਦੇ ਤਹਿਤ ਜਲੰਧਰ ਛਾਉਣੀ ਸਮੇਤ 75 ਪੁਨਰ ਵਿਕਸਿਤ ਰੇਲਵੇ ਸਟੇਸ਼ਨਾਂ ਦਾ ਉਦਘਾਟਨ ਕੀਤਾ ਉਨ੍ਹਾਂ SAS ਨਗਰ ਮੋਹਾਲੀ ਰੇਲਵੇ ਸਟੇਸ਼ਨ ਸ੍ਰੀ ਮੁਕਤਸਰ ਸਾਹਿਬ ਰੇਲਵੇ ਸਟੇਸ਼ਨ ਅਤੇ ਸ੍ਰੀ ਅਨੰਦਪੁਰ ਸਾਹਿਬ ਰੇਲਵੇ ਸਟੇਸ਼ਨ ਸਮੇਤ 20

0: ਰਾਜਾਂ 'ਚ ਪੁਨਰਵਿਕਸਿਤ ਰੇਲਵੇ ਸਟੇਸ਼ਨਾਂ ਦਾ ਵਰਚੁਅਲ ਮਾਧਿਅਮ ਰਾਹੀਂ ਉਦਘਾਟਨ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ,
1: ਭਾਰਤ ਸਟੇਸ਼ਨ ਸਕੀਮ ਕੇ ਤਹਿਤ 1300 ਸੇ ਜ਼ਿਆਦਾ ਰੇਲਵੇ ਸਟੇਸ਼ਨ ਕੋ ਆਧੁਨਿਕ ਬਣਾਇਆ ਜਾ ਰਹਾ ਹੈ ਔਰ ਇਨਮੇ ਸੇ ਕਈ ਸਟੇਸ਼ਨ ਪਰ ਕਾਮ ਪੂਰਾ ਹੋ ਚੁੱਕਾ ਹੈ। 75 ਸਟੇਸ਼ਨਸ ਕਾ ਲੋਕਾਰਪਣ ਕੀਆ ਗਿਆ ਹੈ। ਸਾਥੀਓ, ਜਬ ਆਪ ਯਹਾਂ ਜਲੰਧਰ ਕੈਂਟ ਸਟੇਸ਼ਨ ਮੇ ਜਾਏਂਗੇ ਤਬ ਆਪਕੋ ਅਹਿਸਾਸ ਹੋਗਾ ਕਿ ਵਾਕਈ ਹਮਾਰਾ ਦੇਸ਼ ਵਿਕਸਿਤ ਰਾਸ਼ਟਰ ਬਣਨੇ ਕੀ ਔਰ ਬੜ ਰਹਾ ਹੈ।
0: ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਦੇ ਤਹਿਤ ਇਹ ਰੇਲਵੇ ਸਟੇਸ਼ਨਾਂ ਸਾਰੀਆਂ ਆਧੁਨਿਕ ਸਹੂਲਤਾਂ ਨਾਲ ਲੈਸ ਨੇ। ਸ੍ਰੀ ਮੋਦੀ ਨੇ ਸੰਤ ਰਵਿਦਾਸ ਐਕਸਪ੍ਰੈਸ ਰੇਲ ਗੱਡੀ ਨੂੰ ਵੀ ਰਵਾਨਾ ਕੀਤਾ, ਜੋ ਅੰਮ੍ਰਿਤਸਰ ਤੇ ਵਾਰਾਨਸੀ ਨੂੰ ਜੋੜਨ ਵਾਲੀ ਪਹਿਲੀ ਸਿੱਧੀ ਰੇਲ ਸੇਵਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨਾਗਰਿਕ ਦੇਵੋ ਭਵਾ ਦੇ ਸਿਧਾਂਤ ਨੂੰ

ਹੁਣੇ ਤੁਸੀਂ ਮੁਹੰਮਦ ਰਫੀ ਦੀ ਆਵਾਜ਼ ਦੇ ਵਿੱਚ ਗੀਤ ਸੁਣਿਆ। ਪ੍ਰੋਗਰਾਮ ਦੀ ਅਗਲੀ ਪੇਸ਼ਕਸ਼ ਮਹਿੰਦਰ ਕਪੂਰ ਤੇ ਸਾਥੀਆਂ ਦੀਆਂ ਆਵਾਜ਼ਾਂ ਵਿੱਚ, ਇੰਦੀਵਰ ਦੀ ਰਚਨਾ ਹੈ ਤੇ ਸੰਗੀਤ ਦਿੱਤਾ ਹੈ ਕਲਿਆਣ ਜੀ ਆਨੰਦ ਜੀ ਨੇ।

ਹੁਣ ਤੁਸੀਂ ਸੁਣ ਰਹੇ ਸੀ ਮਹਿੰਦਰ ਕਪੂਰ ਤੇ ਸਾਥੀਆਂ ਦੀਆਂ ਆਵਾਜ਼ਾਂ ਵਿੱਚ ਇਹ ਗੀਤ। ਗੀਤ ਰਚਨਾ ਸੰਤੋਸ਼ ਅਨੰਤ ਤੇ ਸੰਗੀਤ ਦਿੱਤਾ ਸੀ ਲਕਸ਼ਮੀਕਾਂਤ ਪਿਆਰੀ ਲਾਲ ਨੇ। ਪ੍ਰੋਗਰਾਮ ਦੀ ਅਗਲੀ ਪੇਸ਼ਕਸ਼ ਸੁਣਦੇ ਆ ਮਹਿੰਦਰ ਕਪੂਰ ਤੇ ਸਾਥੀਆਂ ਦੀਆਂ ਆਵਾਜ਼ਾਂ ਵਿੱਚ। ਗੀਤ ਰਚਨਾ ਅਨੰਦ ਬਖਸ਼ੀ, ਸੰਗੀਤ ਲਕਸ਼ਮੀਕਾਂਤ ਪਿਆਰੀ ਲਾਲ।

0: ਇਸੇ ਗੀਤ ਦੇ ਨਾਲ ਹੀ ਪ੍ਰੋਗਰਾਮ ਮਹਿਕ ਪੰਜਾਬ ਦੀ ਦਾ ਵੇਲਾ ਸਮਾਪਤ ਹੁੰਦਾ ਹੈ। ਨਮਸਕਾਰ।
1: ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ। ਸਟੂਡੀਓ ਦੀ ਘੜੀ ਦੇ ਅਨੁਸਾਰ ਸਮਾਂ ਹੋ ਰਿਹਾ 8:59 ਤੇ 44 ਸਕਿੰਟ ਦਾ। ਹੁਣ ਤੋਂ ਕੁਝ ਹੀ ਪਲਾਂ ਬਾਅਦ ਯਾਨੀ ਕਿ ਠੀਕ 9 ਵਜੇ ਤੋਂ ਲੈ ਕੇ 10 ਵਜੇ ਤੱਕ ਤੁਸੀਂ ਆਨੰਦ ਮਾਣੋਗੇ ਵਿਵਧ ਭਾਰਤੀ ਮੁੰਬਈ ਦੇ ਪ੍ਰਸਾਰਣਾਂ ਦਾ। 9 ਵਜੇ ਸੁਣੋਗੇ ਪ੍ਰੋਗਰਾਮ ਚਿੱਤਰਲੋਕ ਤੇ 9:30 ਵਜੇ ਆਜ ਕੇ ਫਨਕਾਰ।
2: विविध भारती से यह है कार्यक्रम चित्रलोक। चित्रलोक कार्यक्रम के बाकी गाने छोटे से ब्रेक के बाद।

0: अपने देश में बढ़ रही है यूरिन की समस्या, लोग परेशान हैं प्रोस्टेट की बीमारी से।
1: ਹੁਣੇ ਤੁਸੀਂ ਸੁਣ ਰਹੇ ਸੀ ਵਿਵਧ ਭਾਰਤੀ ਮੁੰਬਈ ਦੇ ਪ੍ਰਸਾਰਣ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 MHz ਤੇ। ਸਟੂਡੀਓ ਦੀ ਘੜੀ ਦੇ ਅਨੁਸਾਰ ਸਮਾਂ ਹੋ ਰਿਹਾ 9:59 ਤੇ 32 ਸਕਿੰਟ ਦਾ। ਹੁਣ ਤੋਂ ਕੁਝ ਹੀ ਪਲਾਂ ਬਾਅਦ ਯਾਨੀ ਕਿ ਠੀਕ 10 ਵਜੇ ਤੁਸੀਂ ਸੁਣੋਗੇ ਆਕਾਸ਼ਵਾਣੀ ਜਲੰਧਰ ਤੋਂ ਵਿਸ਼ੇਸ਼ ਪ੍ਰੋਗਰਾਮ। ਕੁਝ ਪਲ ਕਰੋ ਇੰਤਜ਼ਾਰ।

0: ਨਿਰਦੇਸ਼ਕ ਆਕਾਸ਼ਵਾਣੀ ਜਲੰਧਰ ਪਿੰਨ ਕੋਡ 1440001 ਤੇ ਸਾਡਾ ਈਮੇਲ ਆਈਡੀ ਹੈ ਜੀ
1: tcmjalandhar@gmail.com।
0: ਇਹ ਮੈਂ ਜਾਣ ਬੁੱਝ ਕੇ ਪੂਨਮ ਜੀ ਵਾਸਤੇ ਛੱਡਿਆ ਸੀ ਤਾਂ ਜੋ ਆਪਣੀ ਸੋਹਣੀ ਆਵਾਜ਼ ਚ ਉਹ ਸਾਰਾ ਕੁਝ ਫਿਰ ਤੋਂ ਬਿਆਨ ਕਰ ਸਕੇ।
1: ਜੀ
0: ਜੀ
1: ਸੋ ਹੁਣ ਆਪਣੇ ਸੁਣਨ ਵਾਲਿਆਂ ਤੋਂ ਲੈਂਦੇ ਹਾਂ ਜੀ ਇਜਾਜ਼ਤ।
0: ਨਮਸਕਾਰ।
2: ਹੁਣੇ ਸਰੋਤੇ ਆਪਣੇ ਖਤਾ ਦੇ ਜਵਾਬ ਸੁਣ ਰਹੇ ਸੀ ਪ੍ਰੋਗਰਾਮ ਤੋਂ ਹਾਟੀ ਚਿੱਠੀ ਮਿਲੀ ਮੀਡੀਆ ਵੇਵ 343.6 ਮੀਟਰ ਜਾਂ 873 ਕਿਲੋ ਹਰਟਸ ਤੇ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਹੁਣ ਸੁਣਦੇ ਹਾਂ ਇੱਕ ਰੂਪਕ ਚੰਨ ਤੇ ਚੜ੍ਹਾਈ ਇੱਕ ਵੱਡੀ ਪੁਲਾਂਗ, ਪੇਸ਼ਕਸ਼ ਅਮਨਦੇਵ ਜੋਸ਼ੀ। ਆਕਾਸ਼ਵਾਣੀ ਦੇ ਬਠਿੰਡਾ ਪਟਿਆਲਾ ਅਤੇ ਲੁਧਿਆਣਾ ਕੇਂਦਰਾਂ ਤੋਂ ਵੀ ਇਸ ਦਾ ਪ੍ਰਸਾਰਣ ਨਾਲੋ ਨਾਲ ਕੀਤਾ ਜਾਵੇਗਾ।

0: ਭਾਰਤ ਨੇ ਆਪਣੇ ਚੰਦਰਯਾਨ 3 ਵਿਕਰਮ ਲੈਂਡਰ ਨੂੰ 23 ਅਗਸਤ 2023 ਨੂੰ ਚੰਦਰਮਾ ਦੇ ਦੱਖਣੀ ਧਰੁਵੀ ਖੇਤਰ 'ਚ ਕਾਮਯਾਬੀ ਨਾਲ ਉਤਾਰਿਆ ਸੀ। ਇਸ ਕਾਰਨਾਮੇ ਦੀ ਯਾਦ ਵਿੱਚ ਹਰ ਸਾਲ 23 ਅਗਸਤ ਨੂੰ ਭਾਰਤ ਸਰਕਾਰ ਵੱਲੋਂ ਰਾਸ਼ਟਰੀ ਪੁਲਾੜ ਦਿਵਸ ਵਜੋਂ ਘੋਸ਼ਿਤ ਕੀਤਾ ਗਿਆ। ਇਹ ਭਾਰਤ ਦੀ ਇੱਕ ਲੰਬੀ ਪੁਲਾੜ ਗਾਥ ਹੈ।
1: ਅੰਤਰਰਾਸ਼ਟਰੀ ਚੰਦਰਮਾ ਦਿਵਸ 2026 ਮਨੁੱਖੀ ਉਡਾਣ ਭਵਿੱਖ ਦੀਆਂ ਉਮੀਦਾਂ ਤੇ ਗਲੋਬਲ ਬ੍ਰਹਿਮੰਡ ਦੇ ਅਥਾਹ ਗਹਿਰਾਈ ਵਿੱਚ ਚਮਕਦਾ ਸਾਡਾ ਇਕਲੌਤਾ ਕੁਦਰਤੀ ਉਪਗ੍ਰਹਿ ਚੰਦਰਮਾ ਯਾਨੀ ਕਿ ਚੰਦ। ਇਹ ਸਦੀਆਂ ਤੋਂ ਮਨੁੱਖੀ ਕਲਪਨਾ ਕਵਿਤਾਵਾਂ ਅਤੇ ਵਿਗਿਆਨਿਕ ਉਤਸੁਕਤਾ ਦਾ ਕੇਂਦਰ ਰਿਹਾ ਹੈ ਤੇ ਹਰ ਸਾਲ 20 ਜੁਲਾਈ ਨੂੰ ਦੁਨੀਆ ਭਰ ਵਿੱਚ ਅੰਤਰਰਾਸ਼ਟਰੀ ਚੰਦਰਮਾ ਦਿਵਸ ਇੰਟਰਨੈਸ਼ਨਲ ਮੂਨ ਡੇ ਮਨਾਇਆ ਜਾਂਦਾ ਹੈ ਤੇ ਸਾਲ 2026 ਦਾ ਇਹ ਦਿਵਸ ਮਨੁੱਖ ਜਾਤੀ ਲਈ ਬਹੁਤ ਹੀ ਖਾਸ ਹੈ ਕਿਉਂਕਿ ਅੱਜ ਨਾ ਸਿਰਫ ਅਸੀਂ ਚੰਦਰਮਾ ਦੀ ਸਿਰਫ ਸੁੰਦਰਤਾ ਨੂੰ ਦੇਖਣ ਤੱਕ ਸੀਮਿਤ ਹਾਂ ਬਲਕਿ ਉੱਥੇ ਮਨੁੱਖੀ ਬਸਤੀਆਂ ਸਥਾਪਿਤ ਕਰਨ ਤੇ ਇੱਕ ਸਾਂਝੇ ਭਵਿੱਖ ਵੱਲ ਵੀ ਵੱਧ ਰਹੇ ਹਾਂ ਤੇ 20 ਜੁਲਾਈ 2026 ਨੂੰ ਮਨਾਇਆ ਜਾਣ ਵਾਲਾ ਇਹ ਦਿਵਸ ਨਾ ਸਿਰਫ ਪੁਰਾਣੀਆਂ ਪ੍ਰਾਪਤੀਆਂ ਨੂੰ ਯਾਦ ਕਰਨ ਦਾ ਮੌਕਾ ਹੈ ਬਲਕਿ ਭਵਿੱਖ ਦੀਆਂ ਨਵੀਆਂ ਉਡਾਣਾਂ ਦਾ ਇੱਕ ਰੋਡ ਮੈਪ ਵੀ ਹੈ ਤੇ 20 ਜੁਲਾਈ ਦਾ ਦਿਨ ਮਨੁੱਖੀ

इतिहास से सब तो वड्डे साहसी कदम का प्रतीक है। 20 जुलाई 1969 ਨੂੰ ਅਮਰੀਕਾ ਦੇ ਅਪੋਲੋ 11 ਮਿਸ਼ਨ ਤਹਿਤ ਨੀਲ ਆਰਮਸਟਰੋਂਗ ਤੇ ਬਸ ਐਲਡ੍ਰਿਨ ਨੇ ਚੰਦਰਮਾ ਦੀ ਧਰਤੀ ਤੇ ਪਹਿਲੀ ਵਾਰ ਕਦਮ ਰੱਖਿਆ ਸੀ। ਉਸ ਸਮੇਂ ਨੀਲ ਆਰਮਸਟਰੋਂਗ ਦੇ ਇਤਿਹਾਸਕ ਸ਼ਬਦ ਸਨ, ਇੱਕ ਮਨੁੱਖ ਲਈ ਛੋਟਾ ਜਿਹਾ ਕਦਮ ਹੈ ਪਰ ਮਨੁੱਖਤਾ ਲਈ ਬਹੁਤ ਵੱਡੀ ਛਾਲ ਹੈ। ਇਸ ਮਹਾਨ ਪ੍ਰਾਪਤੀ ਦੀ ਯਾਦ ਵਿੱਚ ਅਤੇ ਚੰਦਰਮਾ ਦੀ ਟਿਕਾਊ ਖੋਜ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਸੰਯੁਕਤ ਰਾਸ਼ਟਰ ਮਹਾਸਭਾ ਨੇ 2021 ਵਿੱਚ ਇੱਕ ਮਤਾ ਪਾਸ ਕਰਕੇ ਅਧਿਕਾਰਤ ਤੌਰ ਤੇ ਹਰ ਸਾਲ 20 ਜੁਲਾਈ ਨੂੰ ਅੰਤਰਰਾਸ਼ਟਰੀ ਚੰਦਰਮਾ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਤੇ ਹਰ ਸਾਲ ਇਹ ਦਿਵਸ ਇੱਕ ਖਾਸ ਕੇਂਦਰੀ ਵਿਸ਼ੇ ਥੀਮ ਦੇ ਤਹਿਤ ਮਨਾਇਆ ਜਾਂਦਾ ਹੈ, ਜੋ ਕਿ ਸੰਸਾਰ ਭਰ ਦੀਆਂ ਸਪੇਸ ਏਜੰਸੀਆਂ ਜਿਵੇਂ ਕਿ ਨਾਸਾ, ਇਸਰੋ, ESA ਤੇ ਚੰਦਰਮਾ ਨਾਲ ਜੁੜੀਆਂ ਸੰਸਥਾਵਾਂ ਦੇ ਸਾਂਝੇ ਯਤਨਾਂ ਨੂੰ ਦਰਸਾਉਂਦਾ ਹੈ।

0: साल 2026 ਦਾ ਮੁੱਖ ਧੁਰਾ ਚੰਦਰਮਾ ਦੀ ਟਿਕਾਊ ਖੋਜ ਅਤੇ ਗਲੋਬਲ ਸਾਂਝੇਦਾਰੀ ਤੇ ਆਧਾਰਿਤ ਹੈ। ਇਸ ਵਿਸ਼ੇ ਦੇ ਤਿੰਨ ਮੁੱਖ ਪਹਿਲੂ ਨੇ, ਇੱਕ ਚੰਦ, ਇੱਕ ਦ੍ਰਿਸ਼ਟੀਕੋਣ, ਕਿਉਂਕਿ ਚੰਦਰਮਾ ਕਿਸੇ ਇੱਕ ਦੇਸ਼ ਦੀ ਜਾਇਦਾਦ ਨਹੀਂ ਹੈ, ਇਹ ਸਾਡੀ ਪੂਰੀ ਮਨੁੱਖਤਾ ਦਾ ਸਾਂਝਾ ਵਿਰਸਾ ਹੈ। ਪੁਲਾੜ ਖੋਜ ਵਿੱਚ ਮੁਕਾਬਲੇਬਾਜ਼ੀ ਦੀ ਬਜਾਏ ਸਹਿਯੋਗ ਨੂੰ ਉਤਸ਼ਾਹਿਤ ਕਰਨਾ, ਚੰਦਰਮਾ ਦੇ ਸਰੋਤਾਂ ਜਿਵੇਂ ਕਿ ਪਾਣੀ ਦੀ ਬਰਫ਼ ਤੇ ਹੀਲੀਅਮ 3 ਦੀ ਵਰਤੋਂ ਬਿਨਾਂ ਕਿਸੇ ਵਿਵਾਦ ਦੇ ਸ਼ਾਂਤੀਪੂਰਨ ਤਰੀਕੇ ਨਾਲ ਕਰਨਾ। ਜਦੋਂ ਵੀ ਚੰਦਰਮਾ ਦੀ ਖੋਜ ਦੀ ਗੱਲ ਹੁੰਦੀ ਹੈ ਤਾਂ ਭਾਰਤ ਦੀ ਸਪੇਸ ਏਜੰਸੀ ਇਸਰੋ ਦਾ ਨਾਮ ਬੜੇ ਹੀ ਮਾਣ ਨਾਲ ਲਿਆ ਜਾਂਦਾ ਹੈ। ਚੰਦਰਯਾਨ 1 2008 ਇਸ ਮਿਸ਼ਨ ਨੇ ਦੁਨੀਆ ਨੂੰ ਪਹਿਲੀ ਵਾਰ ਦੱਸਿਆ ਕਿ ਚੰਦਰਮਾ ਤੇ ਪਾਣੀ ਦੇ ਅਣੂ ਮੌਜੂਦ ਨੇ। ਚੰਦਰਯਾਨ 3 2023 ਭਾਰਤ ਨੇ ਇਤਿਹਾਸ ਰਚਦੇ ਹੋਏ ਚੰਦਰਮਾ ਦੇ ਅਣਛੂਹੇ ਦੱਖਣੀ ਧਰੁਵ ਸਾਊਥ ਪੋਲ ਤੇ ਸਫਲ ਲੈਂਡਿੰਗ ਕੀਤੀ। ਭਾਰਤ ਅਜਿਹਾ ਕਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣਿਆ। ਸਾਲ 2026 ਤੱਕ ਭਾਰਤ ਆਪਣੇ ਅਗਲੇ ਚੰਦਰਮਾ ਮਿਸ਼ਨਾਂ ਜਿਵੇਂ ਕਿ ਜਾਪਾਨ ਦੀ ਸਪੇਸ ਏਜੰਸੀ ਜਾਕਸਾ ਨਾਲ ਮਿਲ ਕੇ ਲੁਪੈਕਸ ਮਿਸ਼ਨ ਦੀ ਤਿਆਰੀ ਵਿੱਚ ਜੁਟਿਆ ਹੋਇਆ ਹੈ। ਹੁਣ ਇਸ ਉਦੇਸ਼ ਹੈ ਕਿ ਚੰਦਰਮਾ ਦੀ ਸਤਹ ਤੇ ਪਾਣੀ ਦੀ ਮਾਤਰਾ ਤੇ ਗੁਣਵੱਤਾ ਦੀ ਜਾਂਚ ਕਰਨਾ ਹੈ। ਤੇ ਅਜੋਕੇ ਦੌਰ ਦੇ ਪ੍ਰਮੁੱਖ ਚੰਦਰਮਾ ਮਿਸ਼ਨ ਅੱਜ ਚੰਦਰਮਾ ਦੀ ਖੋਜ ਇੱਕ ਨਵੇਂ ਯੁੱਗ ਵਿੱਚ ਪ੍ਰਵੇਸ਼ ਕਰ ਚੁੱਕੀ ਹੈ ਤੇ ਇਸ ਸਮੇਂ ਦੁਨੀਆ ਭਰ ਵਿੱਚ ਕਈ ਵੱਡੇ ਮਿਸ਼ਨਾਂ ਤੇ ਕੰਮ ਚੱਲ ਰਿਹਾ ਹੈ। ਵਪਾਰਕ ਮਿਸ਼ਨ, ਸਪੇਸ ਐਕਸ ਤੇ ਬਲੂ ਓਰੀਜਨ ਵਰਗੀਆਂ ਨਿੱਜੀ ਕੰਪਨੀਆਂ ਚੰਦਰਮਾ ਦੇ ਕਾਰਗੋ ਤੇ ਸੈਲਾਨੀਆਂ ਨੂੰ ਭੇਜਣ ਦੀ ਤਿਆਰੀ ਕਰ ਰਹੀਆਂ ਨੇ।
1: 23 ਅਗਸਤ 2023 ਨੂੰ ਭਾਰਤੀ ਪੁਲਾੜ ਖੋਜ ਸੰਗਠਨ ਇਸਰੋ ਨੇ ਚੰਦਰਯਾਨ 3 ਮਿਸ਼ਨ ਦੇ ਲੈਂਡਰ ਤੇ ਰੋਵਰ ਨੂੰ ਚੰਦਰਮਾ ਤੇ ਸਫਲਤਾ ਨਾਲ ਉਤਾਰ ਕੇ ਇੱਕ ਮਹੱਤਵਪੂਰਨ ਮੀਲ ਪੱਥਰ ਤੇ ਪਹੁੰਚ ਕੀਤੀ। ਇਸ ਮਿਸ਼ਨ ਦੀ ਕਾਮਯਾਬੀ ਤੇ ਇਸਰੋ ਦੇ ਮੁਖੀ ਡਾਕਟਰ ਐਸ ਸੋਮਨਾਥ ਨੇ ਆਪਣੇ ਭਾਸ਼ਣ ਵਿੱਚ ਆਖਿਆ,
2: ਪ੍ਰਧਾਨ ਮੰਤਰੀ ਜੀ ਨਮਸਕਾਰ ਸਰ, ਵੀ ਹੈਵ ਅਚੀਵਡ ਸਾਫਟ ਲੈਂਡਿੰਗ ਔਨ ਦ ਮੂਨ, ਇੰਡੀਆ ਇਜ਼ ਔਨ ਦ ਮੂਨ। Sir, thank you, Adarniya Pradhan Mantri Ji, for being part of our journey to this success. And let me take this opportunity to thank the people behind this mission. The project director of Chandrayaan 3 is here, Veera Muthuvel. Congratulations to you. The associate project director, Kalpana, and the mission operations director, Srikant. And the satellite was built at your Rao Satellite Center, Shankar and the director.
1: ਇਸ ਉਪਲਬਧੀ ਨੂੰ ਮਾਨਤਾ

0: ਦਿੰਦਿਆਂ ਹੋਇਆਂ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ 23 ਅਗਸਤ ਨੂੰ ਭਾਰਤ ਵਿਚ ਰਾਸ਼ਟਰੀ ਪੁਲਾੜ ਦਿਵਸ ਵਜੋਂ ਘੋਸ਼ਿਤ ਕੀਤਾ।
1: ਹਮਾਰੀ ਯੁਵਾ ਪੀੜ੍ਹੀ ਕੋ ਨਿਰੰਤਰ ਪ੍ਰੇਰਣਾ ਮਿਲਤੀ ਰਹੇ ਇਸਕੇ ਲਈ ਇੱਕ ਔਰ ਨਿਰਣੇ ਲਿਆ ਗਿਆ ਹੈ। 23 ਅਗਸਤ ਕੋ ਜਬ ਭਾਰਤ ਨੇ ਚੰਦਰਮਾ ਪਰ ਤਿਰੰਗਾ ਫਹਿਰਾਇਆ ਉਸ ਦਿਨ ਕੋ ਅਬ ਹਿੰਦੁਸਤਾਨ ਨੈਸ਼ਨਲ ਸਪੇਸ ਡੇ ਕੇ ਰੂਪ ਮੇ ਮਨਾਇਆ ਜਾਏਗਾ।
0: ਭਾਰਤ ਨੇ ਪੁਲਾੜ ਦੀ ਖੋਜ ਵਿਚ ਇੱਕ ਵੱਡੀ ਛਾਲ ਮਾਰੀ ਹੈ ਕਿਉਂਕਿ ਇਸਰੋ ਦੇ ਚੰਦਰਯਾਨ 3 ਤੇ 23 ਅਗਸਤ ਨੂੰ ਚੰਦਰਮਾ ਦੇ ਦੱਖਣੀ ਧਰੁਵ ਤੇ ਉਤਰਨ ਵਾਲਾ ਉਹ ਪਹਿਲਾ ਦੇਸ਼ ਬਣ ਗਿਆ। ਚੰਦਰਯਾਨ 3 ਮਿਸ਼ਨ ਦੇ ਸਫਲ ਹੋਣ ਦੇ ਨਾਲ ਭਾਰਤ, ਅਮਰੀਕਾ, ਚੀਨ ਤੇ ਪੁਰਾਣੇ ਸੋਵੀਅਤ ਸੰਘ ਤੋਂ ਬਾਅਦ ਹੁਣ ਚੰਦਰਮਾ ਤੇ ਸਾਫਟ ਲੈਂਡਿੰਗ ਦੀ ਤਕਨੀਕ ਚ ਮੁਹਾਰਤ ਹਾਸਲ ਕਰਨ ਵਾਲਾ ਚੌਥਾ ਦੇਸ਼ ਬਣ ਗਿਆ। 23 ਅਗਸਤ 2023 ਨੂੰ ਚੰਦਰਯਾਨ 3 ਮਿਸ਼ਨ ਦੀ ਸਫਲਤਾ ਦੇ ਨਾਲ ਵਿਕਰਮ ਲੈਂਡਰ ਦੀ ਲੈਂਡਿੰਗ ਤੇ ਚੰਦਰਮਾ ਦੀ ਸਤ੍ਹਾ ਤੇ ਪ੍ਰਗਿਆਨ ਰੋਵਰ ਦੀ ਤੈਨਾਤੀ ਦੇ ਨਾਲ ਭਾਰਤ ਪੁਲਾੜ ਯਾਤਰਾ ਕਰਨ ਵਾਲੇ ਦੇਸ਼ਾਂ ਦੇ ਇੱਕ ਕੁਲੀਨ ਸਮੂਹ ਵਿਚ ਸ਼ਾਮਲ ਹੋ ਗਿਆ। ਇਸ ਇਤਿਹਾਸਕ ਮਿਸ਼ਨ ਦੇ ਨਤੀਜੇ ਆਉਣ ਵਾਲੇ ਸਾਲਾਂ ਚ ਮਨੁੱਖਤਾ ਨੂੰ ਲਾਭ ਪਹੁੰਚਾਉਣਗੇ। ਇਹ ਦਿਨ ਪੁਲਾੜ ਮਿਸ਼ਨਾਂ ਚ ਦੇਸ਼ ਦੀ ਤਰੱਕੀ ਵਿਚ ਇੱਕ ਮਹੱਤਵਪੂਰਨ ਮੀਲ ਪੱਥਰ ਦੀ ਨਿਸ਼ਾਨਦੇਹੀ ਕਰਦਾ। ਨੌਜਵਾਨ ਪੀੜ੍ਹੀਆਂ ਨੂੰ ਇਸ ਖੇਤਰ ਚ ਅੱਗੇ ਵਧਣ ਦੀ ਦਿਲਚਸਪੀ ਵਧਾਉਣ ਲਈ ਪ੍ਰੇਰਿਤ ਕਰਦਾ ਤੇ ਪੁਲਾੜ ਖੇਤਰ ਨੂੰ ਇੱਕ ਵੱਡਾ ਉਤਸ਼ਾਹ ਪ੍ਰਦਾਨ ਕਰਦਾ। ਇਸ ਲਈ ਹੁਣ ਭਾਰਤ ਸਰਕਾਰ ਨੇ ਇਸ ਇਤਿਹਾਸਕ ਪਲ ਦੀ ਯਾਦ ਵਿਚ ਹਰ ਸਾਲ ਦੇ 23 ਅਗਸਤ ਦੇ ਦਿਨ ਨੂੰ ਰਾਸ਼ਟਰੀ ਸਪੇਸ ਡੇ ਵਜੋਂ ਘੋਸ਼ਿਤ ਕੀਤਾ। ਇਸ ਦਿਨ ਦੀ ਮਹੱਤਤਾ ਬਾਰੇ ਮਨਿੰਦਰ ਕੌਰ ਆਪਣੀ ਵਾਰਤਾ ਰਾਹੀਂ ਵਿਸਥਾਰ ਨਾਲ ਜਾਣਕਾਰੀ ਦੇ ਰਹੇ ਨੇ। ਵਾਰਤਾ ਦਾ ਸਿਰਲੇਖ ਹੈ ਪੁਲਾੜ ਦੇ ਖੇਤਰ ਚ ਵਧਦੇ ਭਾਰਤ ਦੇ ਕਦਮ।
2: ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। 14 ਜੁਲਾਈ ਤੋਂ 23 ਅਗਸਤ 2023 ਤੱਕ 41 ਦਿਨਾਂ ਦੇ ਰੋਮਾਂਚਕ ਸਫ਼ਰ 3.84 ਲੱਖ ਕਿਲੋਮੀਟਰ ਦੀ ਯਾਤਰਾ ਤੈਅ ਕਰਦਾ ਹੋਇਆ ਚੰਦਰਯਾਨ 3 ਸਤੀਸ਼ ਧਵਨ ਸਪੇਸ ਸੈਂਟਰ ਸ੍ਰੀ ਹਰੀਕੋਟਾ ਆਂਧਰਾ ਪ੍ਰਦੇਸ਼ ਤੋਂ ਸ਼ੁਰੂ ਹੋ ਕੇ 16:15 ਮਿੰਟ ਬਾਅਦ ਧਰਤੀ ਤੋਂ 179 ਕਿਲੋਮੀਟਰ ਉੱਪਰ ਧਰਤੀ ਦੀ ਔਰਬਿਟ ਵਿੱਚ ਪਹੁੰਚਿਆ ਅਤੇ ਫਿਰ 23 ਅਗਸਤ 2023 ਸ਼ਾਮ 5:47 ਤੇ ਭਾਰਤ ਦੇਸ਼ ਲਈ ਉਹ ਰੋਮਾਂਚਕ ਅਤੇ ਇਤਿਹਾਸਕ ਪਲ ਸਨ ਜਦੋਂ ਚੰਦਰਯਾਨ 3 ਨੇ ਲੈਂਡਿੰਗ ਕਰਨ ਲਈ ਚੰਦ ਦੇ ਕ੍ਰੇਟਰਸ ਪਹਾੜੀ ਖੇਤਰਾਂ ਤੋਂ ਬਚਦੇ ਬਚਾਉਂਦਿਆਂ ਚੰਦ ਦੇ ਦੱਖਣੀ ਧਰੁਵ ਤੇ ਇੱਕ ਨਿਰਵਿਘਨ ਸਮਤਲ ਜਿਹੀ ਥਾਂ ਤੇ ਭਾਲ ਕੇ ਸੌਫਟ ਲੈਂਡਿੰਗ ਕੀਤੀ ਸੀ ਅਤੇ ਫਿਰ ਇਸ ਦੇ ਨਾਲ ਹੀ ਭਾਰਤ, ਅਮਰੀਕਾ, ਰੂਸ ਅਤੇ ਚੀਨ ਵਾਂਗ ਚੰਦ ਤੇ ਕਦਮ ਰੱਖਣ ਵਾਲਾ ਚੌਥਾ ਦੇਸ਼ ਬਣ ਗਿਆ ਹੈ। ਪਰ ਚੰਦ ਦੇ ਦੱਖਣੀ ਧਰੁਵ ਤੇ ਉਤਰਨ ਵਾਲਾ ਪਹਿਲਾ ਦੇਸ਼ ਬਣ ਗਿਆ ਹੈ। ਚੰਦ ਦੇ ਦੱਖਣੀ ਧਰੁਵ ਤੇ ਉਤਰਨਾ ਅੱਜ ਵੀ ਹਰ ਦੇਸ਼ ਲਈ ਇੱਕ ਵੱਡੀ ਚੁਣੌਤੀ ਹੈ ਕਿਉਂਕਿ ਅਰਬਾਂ ਖਰਬਾਂ ਸਾਲਾਂ ਤੋਂ ਸੂਰਜੀ ਕਿਰਨਾਂ ਦੀ 1 ਵੀ ਕਿਰਨ ਇੱਥੇ ਨਹੀਂ ਪਹੁੰਚੀ ਅਤੇ ਜਿੱਥੇ ਤਾਪਮਾਨ -248 ° ਸੈਲਸੀਅਸ ਰਹਿੰਦਾ ਹੈ। ਇਸ ਤੋਂ ਪਹਿਲਾਂ 22 ਜੁਲਾਈ 2019 ਨੂੰ ਚੰਦਰਯਾਨ 2 ਛੱਡਿਆ ਗਿਆ ਸੀ ਜਿਸ ਦਾ ਲੈਂਡਰ ਚੰਦ ਦੀ ਸਤ੍ਹਾ ਤੇ ਸੌਫਟ ਲੈਂਡਿੰਗ ਨਹੀਂ ਕਰ ਪਾਇਆ ਸੀ ਅਤੇ ਇਸ ਲਈ ਲੈਂਡਰ ਵਿਕਰਮ ਨਾਲ ਸੰਪਰਕ ਟੁੱਟ ਗਿਆ ਸੀ। ਪਰ ਇਸ ਅਸਫਲਤਾ ਤੋਂ ਸਬਕ ਲੈਂਦਿਆਂ ਇਸਰੋ ਨੇ ਲੈਂਡਿੰਗ ਸਾਈਟ ਦੇ ਆਕਾਰ ਨੂੰ ਬਹੁਤ ਵੱਡਾ 4,000 ਮੀਟਰ × 2,500 ਮੀਟਰ ਕਰ ਲਿਆ ਸੀ ਜਦੋਂ ਕਿ ਚੰਦਰਯਾਨ 2 ਲਈ ਇਸ ਲੈਂਡਿੰਗ ਸਾਈਟ ਦਾ ਆਕਾਰ ਬਹੁਤ ਹੀ ਛੋਟਾ ਕੇਵਲ 500 ਮੀਟਰ × 500 ਮੀਟਰ ਸੀ। ਸੋ 23 ਅਗਸਤ 2023 ਨੂੰ ਚੰਦਰਮਾ ਦੇ ਦੱਖਣੀ ਧਰੁਵ ਤੇ ਚੰਦਰਯਾਨ 3 ਵਿਕਰਮ ਲੈਂਡਰ ਨੂੰ ਸਫਲਤਾਪੂਰਵਕ ਉਤਾਰਨ ਦੇ ਇਹਨਾਂ ਯਾਦਗਾਰੀ ਅਤੇ ਇਤਿਹਾਸਿਕ ਪਲਾਂ ਨੂੰ ਹਮੇਸ਼ਾ ਲਈ ਹਰ ਦਿਲ ਦੀ ਸਮ੍ਰਿਤੀ ਵਿੱਚ ਕੈਦ ਕਰਨ ਲਈ ਇਸ ਸਾਲ ਪਹਿਲਾ ਰਾਸ਼ਟਰੀ ਪੁਲਾੜ ਦਿਵਸ ਯਾਨੀ ਕਿ ਨੈਸ਼ਨਲ ਸਪੇਸ ਡੇ 23 ਅਗਸਤ ਨੂੰ ਮਨਾਇਆ ਜਾ ਰਿਹਾ ਹੈ ਜੋ ਕਿ ਹਰ ਸਾਲ ਇਸੇ ਦਿਨ ਮਨਾਇਆ ਜਾਵੇਗਾ। ਮਾਨਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੇ ਬੈਂਗਲੁਰੂ ਵਿੱਚ ਇਸਰੋ ਟੈਲੀਮੈਟਰੀ ਟਰੈਕਿੰਗ ਅਤੇ ਕਮਾਂਡ ਨੈਟਵਰਕ ਦਾ ਦੌਰਾ ਕੀਤਾ ਅਤੇ ਚੰਦਰਯਾਨ 3 ਦੀ ਸਫਲ ਪ੍ਰਾਪਤੀ ਨੂੰ ਇੱਕ ਮਹੱਤਵਪੂਰਨ ਵਿਗਿਆਨਿਕ ਮੀਲ ਪੱਥਰ ਵਜੋਂ ਮਨਾਇਆ ਜੋ ਪੁਲਾੜ ਖੋਜ ਵਿੱਚ ਭਾਰਤ ਦੀ ਅਥਾਹ ਸਮਰੱਥਾ ਨੂੰ ਦਰਸਾਉਂਦਾ ਹੈ। ਉਹਨਾਂ ਐਲਾਨ ਕੀਤਾ ਕਿ ਚੰਦਰਯਾਨ 3 ਦੇ ਲੈਂਡਿੰਗ ਦੇ ਬਿੰਦੂ ਨੂੰ ਸ਼ਿਵ ਸ਼ਕਤੀ ਵਜੋਂ ਜਾਣਿਆ ਜਾਵੇਗਾ। ਉਹਨਾਂ ਨੇ ਮਹਿਲਾ ਵਿਗਿਆਨੀਆਂ ਦੇ ਯੋਗਦਾਨ ਨੂੰ ਸਭ ਤੋਂ ਅਹਿਮ ਮੰਨਿਆ ਅਤੇ ਪ੍ਰੇਰਣਾਦਾਇਕ

ਯਤਨਾਂ ਅਤੇ ਅਸਫਲਤਾਵਾਂ ਤੇ ਕਾਬੂ ਪਾਉਣ ਵਿੱਚ ਇਸ ਦੀ ਮਹੱਤਤਾ ਨੂੰ ਉਜਾਗਰ ਕਰਦੇ ਹੋਏ ਚੰਦਰਯਾਨ 2 ਲੈਂਡਿੰਗ ਸਾਈਟ ਨੂੰ ਤਿਰੰਗਾ ਕਿਹਾ। ਇੱਥੇ ਹੀ ਬਸ ਨਹੀਂ, ਉਹਨਾਂ ਨੇ ਐਲਾਨ ਕੀਤਾ ਕਿ ਇਸ ਵਿਸ਼ੇਸ਼ ਉਪਲਬਧੀ ਵਾਲੇ ਦਿਨ ਨੂੰ ਯਾਨੀ 23 ਅਗਸਤ ਨੂੰ ਹਰ ਸਾਲ ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ, ਕਲਾ ਅਤੇ ਗਣਿਤ, ਸਟੀਮ ਵਰਗੇ ਖੇਤਰਾਂ ਦੇ ਵਿੱਚ ਨਵੀਨਤਾ ਅਤੇ ਤਰੱਕੀ ਦੀਆਂ ਪੁਲਾਂਗਾਂ ਦੇ ਜਸ਼ਨਾਂ ਨੂੰ ਰਾਸ਼ਟਰੀ ਪੁਲਾੜ ਦਿਵਸ ਯਾਨੀ ਨੈਸ਼ਨਲ ਸਪੇਸ ਡੇ ਵਜੋਂ ਮਨਾਇਆ ਜਾਵੇਗਾ। ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੇ ਦੇਸ਼ ਭਰ ਦੀਆਂ ਉਚੇਰੀ ਸਿੱਖਿਆ ਸੰਸਥਾਵਾਂ, ਕਾਲਜ ਅਤੇ ਯੂਨੀਵਰਸਿਟੀਆਂ ਨੂੰ ਆਦੇਸ਼ ਜਾਰੀ ਕੀਤੇ ਹਨ ਕਿ ਪੁਲਾੜ ਵਿਗਿਆਨ ਪ੍ਰਤੀ ਇਸਰੋ ਦੀ ਸਮਾਜ ਪ੍ਰਤੀ ਵਚਨਬੱਧਤਾ ਲਈ ਇਸ ਮੈਗਾ ਇਵੈਂਟ ਵਿੱਚ ਜਨਤਕ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਇਸਰੋ, ਡਿਪਾਰਟਮੈਂਟ ਆਫ ਸਪੇਸ, ਭਾਰਤ ਦੇ ਨਾਗਰਿਕਾਂ ਨੂੰ ਇੱਕ ਲੋਗੋ ਡਿਜ਼ਾਈਨ ਕਰਕੇ ਆਪਣੀ ਰਚਨਾਤਮਕਤਾ ਨੂੰ ਉਜਾਗਰ ਕਰਨ ਲਈ ਅਪੀਲ ਕਰਦਾ ਹੈ, ਜੋ ਕਿ ਸਾਡੇ ਦੇਸ਼ ਦੀਆਂ ਪੁਲਾੜ ਪ੍ਰਾਪਤੀਆਂ ਦੀ ਸ਼ੁਭ ਭਾਵਨਾ ਨੂੰ ਦਰਸਾਉਂਦਾ ਹੈ ਅਤੇ ਚੁਣੇ ਗਏ ਬਿਹਤਰੀਨ ਲੋਗੋ ਡਿਜ਼ਾਈਨ ਨੂੰ ਰਾਸ਼ਟਰੀ ਪੁਲਾੜ ਦਿਵਸ 2024 ਨਾਲ ਸੰਬੰਧਿਤ ਵੱਖ ਵੱਖ ਬਰੋਸ਼ਰ, ਬੈਨਰ, ਵਪਾਰਕ ਸਮਾਨ ਆਦਿ ਤੇ ਪ੍ਰਦਰਸ਼ਿਤ ਕੀਤਾ ਜਾਵੇਗਾ। UGC ਨੋਟੀਫਿਕੇਸ਼ਨ ਅਨੁਸਾਰ ਪੁਲਾੜ ਵਿਗਿਆਨ ਵਿਸ਼ੇ ਤੇ ਨਵਾਂਪਨ, ਕ੍ਰਿਆਤਮਿਕਤਾ, ਰਚਨਾਤਮਿਕਤਾ ਨੂੰ ਉਤਸ਼ਾਹਿਤ ਕਰਨ ਲਈ ਸਪੇਸ ਆਈਡੀਆਥੋਨ, ਜਿਵੇਂ ਖੇਡਾਂ ਦੇ ਖੇਤਰ ਚ ਮੈਰਾਥੋਨ, ਉਸੇ ਤਰ੍ਹਾਂ ਪੁਲਾੜ ਖੇਤਰ ਚ ਸਪੇਸ ਆਈਡੀਆਥੋਨ, ਜਿਸ ਦੌਰਾਨ ਕਾਨਫਰੰਸ, ਵਰਕਸ਼ਾਪ, ਐਗਜੀਬਿਸ਼ਨਸ ਆਯੋਜਿਤ ਕੀਤੀਆਂ ਜਾਣਗੀਆਂ। ਪ੍ਰੀ ਇਵੈਂਟ ਅਤੇ ਪੋਸਟ ਇਵੈਂਟ ਫੰਕਸ਼ਨਸ ਵੀ ਕਰਵਾਏ ਜਾਣੇ ਹਨ। ਇਸ ਤੋਂ ਇਲਾਵਾ ਡਿਪਾਰਟਮੈਂਟ ਆਫ ਸਪੇਸ, ਭਾਰਤੀ ਅੰਤਰਿਕਸ਼ ਹੈਕਾਥੋਨ, ਇਸਰੋ ਰੋਬੋਟਿਕ ਚੈਲੰਜ ਅਤੇ ਜ਼ੋਨ ਪੱਧਰੀ ਇਵੈਂਟਸ ਵੀ ਸ਼ੋਅ ਕੇਸ ਕਰਨ ਜਾ ਰਹੇ ਹਨ, ਤਾਂ ਜੋ ਪੁਲਾੜ ਪ੍ਰਤੀ ਜਨ ਜਨ ਦੀ ਚੇਤਨਾ ਚ ਜਾਗਰੂਕਤਾ ਪੈਦਾ ਕੀਤੀ ਜਾ ਸਕੇ। ਇਸ ਤੋਂ ਪਹਿਲਾਂ ਇਸਰੋ ਅਤੇ ਮਾਈ ਗੋਵ ਨੇ ਚੰਦਰਯਾਨ 3 ਮਹਾਂਕੁਇਜ਼ ਵੀ ਆਯੋਜਿਤ ਕੀਤੀ ਸੀ, ਜਿਸ ਵਿੱਚ 8 ਲੱਖ ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ ਅਤੇ 6,25,000 ਰੁਪਏ ਦੇ ਇਨਾਮ ਵੀ ਜਿੱਤੇ ਸਨ। ਜੇਕਰ ਇਤਿਹਾਸਿਕ ਤੌਰ ਤੇ ਵੇਖਿਆ ਜਾਵੇ ਤਾਂ ਪੁਲਾੜ ਖੋਜ ਦੀ ਸ਼ੁਰੂਆਤ 50 ਸਾਲ ਪਹਿਲਾਂ ਹੋਈ ਸੀ, ਜਦੋਂ ਮਨੁੱਖ ਦੁਆਰਾ ਬਣਾਏ ਗਏ ਪਹਿਲੇ ਉਪਗ੍ਰਹਿ ਸਪੁਤਨਿਕ 1 ਨੂੰ ਬਾਹਰੀ ਪੁਲਾੜ ਵਿੱਚ ਲਾਂਚ ਕੀਤਾ ਗਿਆ ਸੀ। ਉਦਾਹਰਨ ਵਜੋਂ ਸਪੇਸ ਟੈਕਨੋਲੋਜੀ ਅਤੇ ਵਿਕਾਸ ਨੇ ਪੁਲਾੜ ਦੀ ਅਲੌਕਿਕ ਯਾਤਰਾ ਨੂੰ ਚਿੰਨਿਤ ਕੀਤਾ ਹੈ, ਜੋ ਇਸ ਸਮੇਂ ਆਪਣੇ ਸਿਖਰ ਤੇ ਨਵੇਂ ਖੋਜ ਪੰਨੇ ਨੂੰ ਪ੍ਰਗਟ ਕਰਦਾ ਹੈ। ਪੁਲਾੜ ਦਾ ਇਤਿਹਾਸ ਬ੍ਰਹਿਮੰਡ ਦੇ ਬਿਗ ਬੈਂਗ ਦੇ ਵੱਡੇ ਧਮਾਕੇ ਤੋਂ ਹੀ ਸ਼ੁਰੂ ਹੋ ਗਿਆ ਸੀ, ਜਦੋਂ ਅੱਤ ਦਬਾਅ ਅਤੇ ਤਾਪਮਾਨ ਕਾਰਨ ਵੱਡਾ ਧਮਾਕਾ ਹੋਇਆ ਅਤੇ ਇਹ ਦੁਨੀਆ ਹੋਂਦ ਵਿੱਚ ਆਈ। ਜਦੋਂ ਮਨੁੱਖ ਦਾ ਬੇਤਾਬ ਮਨ ਪੁਲਾੜ ਵੱਲ ਆਕਰਸ਼ਿਤ ਹੋਇਆ ਤਾਂ ਬ੍ਰਹਿਮੰਡ ਦੀ ਹਰ ਵਸਤੂ ਬਾਰੇ ਜਾਣਨ ਦੀ ਇੱਛਾ ਸ਼ਕਤੀ ਰਾਹੀਂ ਇਸ ਸਫ਼ਰ ਦੌਰਾਨ ਪੁਰਾਤਨ ਗ੍ਰੀਕ ਵਾਸੀਆਂ ਨੇ ਤਾਰਿਆਂ, ਗ੍ਰਹਿਆਂ ਅਤੇ ਉਪਗ੍ਰਹਿਾਂ ਦੇ ਅਧਿਐਨਾਂ ਰਾਹੀਂ ਖਗੋਲ ਵਿਗਿਆਨ ਯਾਨੀ ਐਸਟ੍ਰੋਨੋਮੀ ਨੂੰ ਵਿਕਸਿਤ ਕੀਤਾ। ਇਸ ਉਪਰੰਤ ਸੰਨ 1543 ਵਿੱਚ ਕੋਪਰਨਿਕਸ ਨੇ ਸੂਰਜ ਦੇ ਦੁਆਲੇ ਘੁੰਮਣ ਵਾਲੇ ਗ੍ਰਹਿਾਂ ਦੀ ਥਿਊਰੀ ਦਿੱਤੀ। 17ਵੀਂ ਸ਼ਤਾਬਦੀ ਨੇ ਇਸ ਵਿਗਿਆਨ ਨੂੰ ਗੈਲੀਲੀਓ ਗੈਲੀਲੀ ਨੇ ਹੋਰ ਅੱਗੇ ਵਧਾਇਆ, ਜੋ ਕਿ ਖਗੋਲ ਵਿਗਿਆਨ ਦਾ ਪਿਤਾਮਾ ਵਜੋਂ ਜਾਣੇ ਜਾਂਦੇ ਹਨ। ਗੈਲੀਲੀਓ ਨੇ ਪੁਲਾੜੀ ਵਸਤੂਆਂ ਦੇ ਅਧਿਐਨ ਲਈ ਟੈਲੀਸਕੋਪ ਦੀ ਖੋਜ ਕੀਤੀ। ਉਪਰੰਤ ਅਮਰੀਕਾ ਅਤੇ ਰੂਸ ਵਰਗੇ ਦੇਸ਼ਾਂ ਨੇ ਪੁਲਾੜ ਵਿੱਚ ਕਦਮ ਰੱਖਣ ਵਾਲੇ ਪਹਿਲੇ ਦੇਸ਼ ਬਣਨ ਦੀ ਹੋੜ ਵਿੱਚ ਕਈ ਨਵੇਂ ਮਾਰਕੇ ਮਾਰੇ ਅਤੇ ਅੰਤ ਵਿੱਚ ਜਿੱਤ ਅਮਰੀਕਾ ਦੀ ਹੋਈ, ਜਦੋਂ 16 ਜੁਲਾਈ 1969 ਵਿੱਚ ਅਪੋਲੋ 11 ਨੀਲ ਆਰਮਸਟਰੋਂਗ ਅਤੇ ਉਸਦੀ ਟੀਮ ਨੇ ਚੰਦਰਮਾ ਤੇ ਜਾ ਕੇ ਪਹਿਲਾ ਕਦਮ ਰੱਖਿਆ। ਪੁਲਾੜ ਵਿਗਿਆਨ ਜਦੋਂ ਆਪਣੀ ਚਰਮ ਸੀਮਾ ਤੇ ਪਹੁੰਚਿਆ ਤਾਂ ਪੁਲਾੜ ਯਾਤਰੀ ਜੌਨ ਗਲੈਨ ਨੇ 1997 ਵਿੱਚ ਲੌਕਹੀਡ ਮਾਰਟਿਨ ਕਾਰਪੋਰੇਸ਼ਨ ਨੇ ਰਾਸ਼ਟਰੀ ਪੁਲਾੜ ਦਿਵਸ ਦੇ ਕਨਸੈਪਟ ਮਗਰੋਂ 2001 ਵਿੱਚ ਇੰਟਰਨੈਸ਼ਨਲ ਸਪੇਸ ਡੇ ਦੀ ਸ਼ੁਰੂਆਤ ਕੀਤੀ। ਪੁਲਾੜ ਵਿਗਿਆਨ ਅਧਿਐਨ ਨੂੰ ਸਾਲਾਨਾ ਇਵੈਂਟ ਬਣਾਉਣ ਦਾ ਕਨਸੈਪਟ ਲੌਕਹੀਡ ਮਾਰਟਿਨ ਨੇ ਸਭ ਤੋਂ ਪਹਿਲਾਂ 1997 ਵਿੱਚ ਉਤਸ਼ਾਹਿਤ ਕੀਤਾ ਅਤੇ ਨੌਜਵਾਨਾਂ ਅੰਦਰ ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ, ਮੈਥਮੈਟਿਕਸ ਵਰਗੇ ਖੇਤਰਾਂ ਦੀ ਮਹੱਤਤਾ ਨੂੰ ਸਮਝਣ ਲਈ ਪ੍ਰੋਤਸਾਹਿਤ ਕੀਤਾ। ਪੁਲਾੜ ਵਿਗਿਆਨ ਅਤੇ ਬ੍ਰਹਿਮੰਡ ਦੇ ਅਲੌਕਿਕ ਗੁੱਝੇ ਰਹੱਸਾਂ ਨੂੰ ਜਾਣਨ ਲਈ ਹਰ ਬੱਚੇ ਦੇ ਮਨ ਅੰਦਰ ਪੁਲਾੜ ਪ੍ਰਤੀ ਤਾਂਘ ਪੈਦਾ ਕਰਨਾ ਜ਼ਰੂਰੀ ਹੈ। ਕਈ ਤਰ੍ਹਾਂ ਦੀਆਂ ਕਿਰਿਆਵਾਂ ਸਕੂਲਾਂ ਕਾਲਜਾਂ ਵਿੱਚ ਵਿਗਿਆਨ ਦਾ ਜ਼ਰੂਰੀ ਹਿੱਸਾ ਹਨ, ਜਿਵੇਂ ਸਟਾਰ ਗੇਜ਼ਿੰਗ, ਮੂਨ ਗੇਜ਼ਿੰਗ, ਤਾਰਾ ਮੰਡਲ ਨੂੰ ਡੂੰਘਾਈ ਨਾਲ ਸਮਝਣਾ, ਦਿਲਚਸਪੀ ਨਾਲ ਅਧਿਐਨ ਕਰਨਾ, ਗ੍ਰੈਵਿਟੀ ਯਾਨੀ ਗੁਰੂਤਾਕਰਸ਼ਣ ਬਲ ਨਾਲ ਕਿਵੇਂ ਵਸਤੂਆਂ ਧਰਤੀ ਵੱਲ ਨੂੰ ਆਕਰਸ਼ਿਤ ਹੁੰਦੀਆਂ ਹਨ, ਨੀਚੇ ਡਿੱਗਦੀਆਂ ਵਸਤੂਆਂ ਨੂੰ ਗੌਹ ਨਾਲ ਵੇਖਣਾ, ਕਈ

0: ਦੀਆਂ ਸਪੇਸ ਮੂਵੀਜ਼ ਦੇਖਣ ਨਾਲ ਆਪਣੇ ਆਪ ਨੂੰ ਵੇਟਲੈਸ ਮਹਿਸੂਸ ਕਰਨਾ, ਇੱਥੋਂ ਤੱਕ ਕਿ ਸਿੱਖਿਆ ਵਿਭਾਗ ਪੰਜਾਬ ਵੱਲੋਂ ਜਿੱਥੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਵਿਖੇ ਹਰ ਸਾਲ ਬੱਚਿਆਂ ਨੂੰ ਲਿਜਾ ਕੇ ਵਿਗਿਆਨ ਨੂੰ ਖੇਡ ਖੇਡ ਅਤੇ ਮਨੋਰੰਜਨ ਕਰਦਿਆਂ ਇਸ ਵਿੱਚ ਦਿਲਚਸਪੀ ਪੈਦਾ ਕਰਨ ਦੇ ਯਤਨ ਕੀਤੇ ਜਾ ਰਹੇ ਹਨ, ਜਿੱਥੇ ਪੁਲਾੜ ਵਿਗਿਆਨ ਸੈਕਸ਼ਨ ਵਿੱਚ ਬੱਚਿਆਂ ਨੂੰ ਹਰ ਤਰ੍ਹਾਂ ਦੀ ਮਹਿਸੂਸਤਾ ਕਰਵਾ ਕੇ ਹਰ ਪੁਲਾੜੀ ਵਸਤੂ, ਸੂਰਜ, ਚੰਦ, ਤਾਰੇ, ਗ੍ਰਹਿ, ਉਪਗ੍ਰਹਿ ਬਾਰੇ ਤਸਵੀਰਾਂ, ਮੂਰਤਾਂ, ਡਾਕੂਮੈਂਟਰੀ ਫਿਲਮਾਂ ਰਾਹੀਂ ਬ੍ਰਹਿਮੰਡ ਦੀ ਸੈਰ ਤੱਕ ਕਰਵਾਈ ਜਾ ਰਹੀ ਹੈ। ਉੱਥੇ ਪਿਛਲੇ ਸਾਲ 14 ਜੁਲਾਈ ਨੂੰ ਸਰਕਾਰੀ ਸਕੂਲਾਂ ਦੇ ਚੁਣਿੰਦਾ ਵਿਦਿਆਰਥੀਆਂ ਨੂੰ ਚੰਦਰਯਾਨ 3 ਅਤੇ 2 ਸਤੰਬਰ ਨੂੰ ਆਦਿਤਯ L1 ਦੀ ਲਾਈਵ ਲਾਂਚਿੰਗ ਵੇਖਣ ਦਾ ਸੁਭਾਗ ਵੀ ਪ੍ਰਾਪਤ ਹੋਇਆ। ਉੱਥੇ ਸਿੱਖਿਆ ਮੰਤਰੀ ਜੀ ਨਾਲ ਹਵਾਈ ਸਫ਼ਰ ਕਰਕੇ ਅਤੇ ਇਸਰੋ ਵਿਖੇ ਪ੍ਰਧਾਨ ਮੰਤਰੀ ਜੀ ਸ੍ਰੀ ਨਰਿੰਦਰ ਮੋਦੀ ਜੀ ਨਾਲ ਗੱਲਾਂ ਕਰਨ ਦੇ ਵਿਸ਼ੇਸ਼ ਮੌਕੇ ਉਹਨਾਂ ਨੂੰ ਪ੍ਰਾਪਤ ਹੋਏ। ਸੋ ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਭਾਰਤੀ ਪੁਲਾੜ ਖੋਜ ਸੰਗਠਨ ਇਸਰੋ ਯਾਨੀ ਕਿ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਲਈ ਚੰਦਰਯਾਨ 3 ਦੇ ਲੈਂਡਰ ਅਤੇ ਰੋਵਰ ਦੇ ਚੰਦਰਮਾ ਤੇ ਸਫਲ ਲੈਂਡਿੰਗ ਪੂਰੇ ਭਾਰਤ ਲਈ ਇੱਕ ਵੱਡਾ ਮੀਲ ਪੱਥਰ ਸੀ ਅਤੇ ਇਸ ਦਾ ਪ੍ਰਮਾਣ ਹੈ ਭਾਰਤ ਦੇ ਵਿਗਿਆਨੀਆਂ ਦੀ ਸਖਤ ਮਿਹਨਤ ਅਤੇ ਸਮਰਪਣ। ਭਾਰਤ ਵਿੱਚ ਰਾਸ਼ਟਰੀ ਪੁਲਾੜ ਦਿਵਸ ਦੀ ਮਹੱਤਤਾ ਚੰਦਰਯਾਨ 3 ਦੀ ਸਫਲਤਾ ਦਾ ਜਸ਼ਨ ਮਨਾਉਣ ਤੋਂ ਵੀ ਕਿਤੇ ਪਰੇ ਹੈ। ਇਹ ਵਿਗਿਆਨੀਆਂ ਅਤੇ ਇੰਜੀਨੀਅਰਾਂ ਦੀ ਅਗਲੀ ਪੀੜ੍ਹੀ ਨੂੰ ਪੁਲਾੜ ਖੋਜ ਵਿੱਚ ਕਰੀਅਰ ਬਣਾਉਣ ਲਈ ਪ੍ਰੇਰਿਤ ਕਰਨ ਦਾ ਇੱਕ ਵਿਸ਼ੇਸ਼ ਮੌਕਾ ਵੀ ਹੈ। ਪੁਲਾੜ ਵਿੱਚ ਭਾਰਤ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਕੇ ਰਾਸ਼ਟਰੀ ਪੁਲਾੜ ਦਿਵਸ ਨੌਜਵਾਨਾਂ ਨੂੰ ਵੱਡੇ ਸੁਪਨੇ ਦੇਖਣ ਅਤੇ ਸੰਸਾਰ ਵਿੱਚ ਇੱਕ ਫਰਕ ਲਿਆਉਣ ਲਈ ਪ੍ਰੇਰਿਤ ਕਰਨ ਵਿੱਚ ਮਦਦ ਕਰ ਸਕਦਾ ਹੈ। ਸੋ ਇਹ ਵਿਸ਼ੇਸ਼ ਦਿਵਸ ਮਨੁੱਖਤਾ ਦੀ ਸਾਡੇ ਬ੍ਰਹਿਮੰਡ ਦੀ ਖੋਜ ਲਈ ਚੱਲ ਰਹੀ ਖੋਜ ਦੀ ਇੱਕ ਸ਼ਕਤੀਸ਼ਾਲੀ ਯਾਦ ਹੈ। ਹਰ ਸਾਲ ਇਹਨਾਂ ਜਸ਼ਨਾਂ ਸ਼ਾਮਲ ਹੋ ਕੇ ਅਸੀਂ ਉਹਨਾਂ ਪ੍ਰਾਪਤੀਆਂ ਅਤੇ ਖੋਜਾਂ ਨੂੰ ਹੰਡਾਉਣਾ ਹੈ ਜਿਨ੍ਹਾਂ ਨੇ ਪੁਲਾੜ ਬਾਰੇ ਸਾਡੀ ਸਮਝ ਨੂੰ ਦਿਲ ਦੀਆਂ ਡੂੰਘਾਈਆਂ ਤੱਕ ਪ੍ਰਭਾਵਿਤ ਕੀਤਾ ਹੈ। ਅੱਜ ਦੇ ਦਿਨ ਅਸੀਂ ਰਲ ਮਿਲ ਕੇ ਉਹਨਾਂ ਵਿਗਿਆਨਿਕਾਂ, ਇੰਜੀਨੀਅਰਾਂ ਅਤੇ ਪੁਲਾੜ ਯਾਤਰੀਆਂ ਦੀ ਆਨ ਮਾਨ ਸ਼ਾਨ ਨਾਲ ਸਨਮਾਨ ਕਰਦੇ ਹਾਂ ਅਤੇ ਇੱਕ ਅਜਿਹੇ ਭਵਿੱਖ ਦੀ ਤਵੱਕੋ ਕਰਦੇ ਹਾਂ ਜਿਸ ਵਿੱਚ ਵੱਧ ਤੋਂ ਵੱਧ ਨਿਵੇਕਲੇਪਣ ਦੀਆਂ ਸੰਭਾਵਨਾਵਾਂ ਨਾਲ ਅਸੀਂ ਹਰ ਖੇਤਰ ਵਿੱਚ ਅੱਗੇ ਵੱਧ ਕੇ ਸਫਲਤਾਵਾਂ ਦੀਆਂ ਨਵੀਆਂ ਗਾਥਾਵਾਂ ਦੀ ਸਿਰਜਣਾ ਕਰਦੇ ਜਾਵਾਂਗੇ। ਧੰਨਵਾਦ।
1: ਲੈਂਡਰ ਦੇ ਲੈਂਡਿੰਗ ਸਾਈਟ ਨੂੰ ਸ਼ਿਵ ਸ਼ਕਤੀ ਪੁਆਇੰਟ ਦਾ ਨਾਮ ਦਿੱਤਾ ਗਿਆ ਤੇ ਚੰਦਰਯਾਨ 2 ਦੇ ਚਿੰਨ੍ਹਾਂ ਵਾਲੇ ਚੰਦਰਮਾ ਤੇ ਬਿੰਦੂ ਨੂੰ ਤਿਰੰਗਾ ਬਿੰਦੂ ਵਜੋਂ ਮਨੋਨੀਤ ਕੀਤਾ ਹੈ। 23 ਅਗਸਤ ਨੂੰ ਚੰਦਰਮਾ ਤੇ ਉਤਰਨ ਤੋਂ ਬਾਅਦ ਲੈਂਡਰ ਤੇ ਰੋਵਰ ਦੋਵਾਂ ਨੇ ਇੱਕ ਤੋਂ ਬਾਅਦ ਇੱਕ ਪ੍ਰਯੋਗ ਕੀਤੇ ਤਾਂ ਜੋ ਉਹਨਾਂ ਨੂੰ ਧਰਤੀ ਦੇ 14 ਦਿਨਾਂ ਦੇ ਬਰਾਬਰ ਤੇ ਚੰਦਰਮਾ ਦੇ ਇੱਕ ਦਿਨ ਦੇ ਅੰਦਰ ਪੂਰਾ ਕੀਤਾ ਜਾ ਸਕੇ, ਇਸ ਤੋਂ ਪਹਿਲਾਂ ਕਿ ਉੱਥੇ ਹਨੇਰਾ ਤੇ ਠੰਡ ਬਹੁਤ ਜ਼ਿਆਦਾ ਹੋ ਜਾਵੇ, ਕਿਉਂਕਿ ਉਸ ਵੇਲੇ ਸੋਲਰ ਬੈਟਰੀ ਕੰਮ ਕਰਨਾ ਬੰਦ ਕਰ ਦਿੰਦੀ ਹੈ। ਚੰਦਰਯਾਨ 3 ਦੇ ਚੰਦਰਮਾ ਤੇ ਉਤਰਨ ਵੇਲੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਵਿਦੇਸ਼ ਵਿੱਚ ਸਰਕਾਰੀ ਦੌਰੇ ਤੇ ਸਨ ਤੇ ਦੇਸ਼ ਪਰਤਣ ਤੇ ਉਹਨਾਂ ਨੇ ਇਸਰੋ ਦੇ ਵਿਗਿਆਨੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਸੀ।
2: ਸਾਊਥ ਅਫਰੀਕਾ ਮੇ ਥਾ, ਫਿਰ ਗ੍ਰੀਸ ਕਾ ਕਾਰਜਕ੍ਰਮ ਥਾ ਤੋ ਵਹਾਂ ਚਲਾ ਗਿਆ, ਲੇਕਿਨ ਮੇਰਾ ਮਨ ਪੂਰੀ ਤਰ੍ਹਾਂ ਆਪਕੇ ਸਾਥ ਹੀ ਲਗਾ ਹੁਆ ਥਾ। ਲੇਕਿਨ ਕਭੀ ਕਭੀ ਲਗਤਾ ਹੈ ਕਿ ਮੈਂ ਆਪ ਲੋਗੋ ਕੇ ਸਾਥ ਅਨਿਆਯ ਕਰ ਦੇਤਾ ਹੂੰ, ਬੇਸਬਰੀ ਮੇਰੀ ਔਰ ਮੁਸੀਬਤ ਆਪਕੀ। ਸਵੇਰੇ ਸਵੇਰੇ ਆਪ ਸਭੀ ਕੋ ਔਰ ਇਤਨਾ ਓਵਰ ਟਾਈਮ, ਲੇਕਿਨ ਬਸ ਮਨ ਕਰ ਰਹਾ ਥਾ ਜਾਊਂ ਆਪਕੋ ਨਮਨ ਕਰੂੰ। ਆਪਕੋ ਦਿੱਕਤ ਹੋਈ ਹੋਗੀ, ਲੇਕਿਨ ਮੈਂ ਭਾਰਤ ਮੈਂ ਆਤੇ ਹੀ ਜਲਦ ਸੇ ਜਲਦ ਆਪਕੇ ਦਰਸ਼ਨ ਕਰਨਾ ਚਾਹਤਾ ਥਾ। ਆਪ ਸਬਕੋ ਸੈਲੂਟ ਕਰਨਾ ਚਾਹਤਾ ਥਾ। ਸੈਲੂਟ ਆਪਕੇ ਪਰਿਸ਼ਰਮ ਕੋ, ਸੈਲੂਟ ਆਪਕੇ ਧੈਰਯ ਕੋ, ਸੈਲੂਟ ਆਪਕੀ ਲਗਨ ਕੋ, ਸੈਲੂਟ ਆਪਕੀ ਜੀਵਰਤਾ ਕੋ, ਸੈਲੂਟ ਆਪਕੇ ਜਜ਼ਬੇ ਕੋ। ਸਾਥੀਓ, ਮੈਨੇ ਵੋ ਫੋਟੋ ਦੇਖੀ ਜਿਸ ਮੇਂ ਹਮਾਰੇ ਮੂਨ ਲੈਂਡਰ ਨੇ ਅੰਗਦ ਕੀ ਤਰ੍ਹਾਂ ਚੰਦਰਮਾ ਪਰ

ਦਾ ਕੰਮ ਕਰਨ ਵਾਸਤੇ ਤਿਆਰ ਕੀਤਾ ਗਿਆ ਸੀ। ਚੰਦਰਮਾ ਤੇ ਉਤਰਨ ਤੋਂ ਬਾਅਦ ਲੈਂਡਰ ਦੇ ਵਿਗਿਆਨਕ ਪੋਲੇਡ ਤੇ 26 ਕਿਲੋਗ੍ਰਾਮ ਦੇ 6 ਪਹੀਆ ਰੋਵਰ ਨੇ ਇੱਕ ਤੋਂ ਬਾਅਦ ਇੱਕ ਪ੍ਰਯੋਗ ਕੀਤੇ ਤਾਂ ਜੋ 14 ਧਰਤੀ ਦੇ ਦਿਨਾਂ ਦੇ ਅੰਦਰ ਅੰਦਰ ਉਹਨਾਂ ਨੂੰ ਪੂਰਾ ਕੀਤਾ ਜਾ ਸਕੇ। ਚੰਦਰਯਾਨ 3 ਦੇ ਪ੍ਰੋਜੈਕਟ ਡਾਇਰੈਕਟਰ ਪੀ ਵੀਰਾ ਮੁਥਵੇਲ ਨੇ ਕਿਹਾ ਕਿ ਇਸਰੋ ਭਵਿੱਖ ਦੇ ਰੋਵਰਾਂ 'ਚ ਯੰਤਰਾਂ ਦੀ ਸਾਂਭ ਸੰਭਾਲ ਲਈ ਪਰਮਾਣੂ ਸਰੋਤਾਂ ਯਾਨੀ ਪਰਮਾਣੂ ਬੈਟਰੀ ਦੀ ਵਰਤੋਂ ਕਰ ਸਕਦਾ ਹੈ। ਇਸਰੋ ਦੇ ਅਧਿਕਾਰੀਆਂ ਨੇ ਬਾਅਦ ਵਿੱਚ ਕਿਹਾ ਕਿ ਚੰਦਰਯਾਨ 3 ਦੇ ਵਿਕਰਮ ਲੈਂਡਰ ਤੇ ਪ੍ਰਗਿਆਨ ਰੋਵਰ ਤੇ RHU ਜਾਂ ਪਰਮਾਣੂ ਬੈਟਰੀ ਨਹੀਂ ਲਗਾਏ ਜਾ ਸਕਦੇ ਸਨ ਕਿਉਂਕਿ ਇਸ ਨਾਲ ਉਹਨਾਂ ਦਾ ਭਾਰ ਵੱਧ ਸਕਦਾ ਸੀ। RHU ਯਾਨੀ ਰੇਡੀਓ ਆਈਸੋਟੋਪ ਹੀਟਰ ਯੂਨਿਟ ਇੱਕ ਛੋਟਾ ਯੰਤਰ ਹੈ ਜੋ ਰੇਡੀਓ ਐਕਟਿਵ ਸੜਨ ਦੁਆਰਾ ਗਰਮੀ ਪ੍ਰਦਾਨ ਕਰਦਾ ਹੈ। ਸੋ ਦੋਸਤੋ, ਇਸ ਮਹਾਨ ਕਾਮਯਾਬੀ ਲਈ ਸਾਨੂੰ ਆਪਣੇ ਮਹਾਨ ਵਿਗਿਆਨੀਆਂ ਦੀਆਂ ਪ੍ਰਾਪਤੀਆਂ ਲਈ ਉਹਨਾਂ ਤੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ ਤੇ ਨਾਲ ਹੀ ਨਾਲ ਸਾਨੂੰ ਵੀ ਆਪਣੇ ਅੰਦਰ ਇੱਕ ਵਿਗਿਆਨਕ ਸੋਚ ਪੈਦਾ ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਕਿੱਦਾਂ, ਕਿਉਂ, ਕਿੱਥੇ ਆਦਿ ਸਵਾਲਾਂ ਦੇ ਜਵਾਬ ਲੱਭ ਸਕੀਏ। ਖਾਸ ਕਰਕੇ ਯੁਵਾ ਵਰਗ ਨੂੰ ਚਾਹੀਦਾ ਹੈ ਕਿ ਉਹ ਵਿਗਿਆਨ ਦੇ ਖੇਤਰ ਵੱਲ ਵਧੇਰੇ ਆਉਣ ਤੇ ਵਿਗਿਆਨ ਦੇ ਅਸੀਮਤ ਖੇਤਰ ਵਿੱਚ ਨਿਤ ਨਵੀਆਂ ਕਾਢਾਂ ਨਾਲ ਆਪਣੇ ਤੇ ਦੇਸ਼ ਦੇ ਨਾਮ ਨੂੰ ਉੱਚਾ ਕਰਨ। ਜੈ ਹਿੰਦ।

ਚੰਨ ਤੇ ਚੜ੍ਹਾਈ ਇੱਕ ਵੱਡੀ ਪੁਲਾਂਗ। ਹੁਣੇ ਤੁਸੀਂ ਇਹ ਰੂਪਕ ਸੁਣ ਰਹੇ ਸੀ, ਪੇਸ਼ਕਸ਼ ਅਮਨਦੀਪ ਜੋਸ਼ੀ। ਆਕਾਸ਼ਵਾਣੀ ਦੇ ਬਠਿੰਡਾ, ਪਟਿਆਲਾ ਅਤੇ ਲੁਧਿਆਣਾ ਕੇਂਦਰਾਂ ਤੋਂ ਵੀ ਇਸ ਦਾ ਪ੍ਰਸਾਰਣ ਨਾਲੋ ਨਾਲ ਕੀਤਾ ਗਿਆ।

ਜੀ ਆਓ ਹੁਣ ਸੁਣਦੇ ਹਾਂ ਮਹਿੰਦਰ ਕਪੂਰ ਤੇ ਦਿਲਰਾਜ ਕੌਰ ਦੀਆਂ ਆਵਾਜ਼ਾਂ ਦੇ ਵਿੱਚ ਫਿਲਮ ਸੈਦਾ ਜੋਗਨ ਦਾ ਇਹ ਗੀਤ, ਗੀਤਕਾਰ ਬਾਬੂ ਸਿੰਘ ਮਾਨ ਤੇ ਇਸ ਗੀਤ ਨੂੰ ਸੰਗੀਤਬੱਧ ਕੀਤਾ ਹੈ ਮੁਹੰਮਦ ਸਦੀਕ ਨੇ।

ਤੇ ਇਸ ਦੇ ਨਾਲ ਹੀ ਸਾਡਾ ਅੱਜ ਦਾ ਇਹ ਪੰਜਾਬੀ ਫਿਲਮੀ ਗੀਤਾਂ ਦਾ ਸਫ਼ਰ ਇੱਥੇ ਹੀ ਸਮਾਪਤ ਹੁੰਦਾ ਹੈ। ਮੈਨੂੰ ਸੁਨੀਤਾ ਨੂੰ ਦਿਓ ਆਗਿਆ, ਨਮਸਕਾਰ।

0: Chhattisgarh and Uttarakhand till tomorrow. In badminton, Indian shuttler and two-time Olympic medalist P.V. Sindhu stormed into the women's singles final of Japan Open in Tokyo today. She entered the final after opponent and world number 4, Chen Yufei of China, retired during the second set of the match. Sindhu won the first set 21-19 and was leading in the second set 15-10 when her Chinese rival got retired. Sindhu will next face Japan's Akane Yamaguchi in tomorrow's final as she bids for the Japan Open title. In FIFA World Cup, European rivals France and England will lock horns in the third place playoff match at the Miami Stadium tonight. The match is scheduled to begin at 2:30 a.m. Indian Standard Time. France's World Cup campaign came to an end after a semi-final defeat against Spain. And that is the end of this news bulletin.
1: ਹੁਣ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਰਿਹਾ ਹੈ 12:10 ਤੇ 27 ਸੈਕਿੰਡ ਦਾ। ਵੇਲਾ ਹੋ ਰਿਹਾ ਹੈ ਸਾਡੇ ਅਗਲੇ ਪ੍ਰੋਗਰਾਮ ਲੈਟਸ ਟਾਕ ਐਂਡ ਡਾਂਸ ਦਾ।

0: ਉਹ ਗਿਆਨ ਬਾਈ, ਜਦੋਂ ਤੂੰ ਕੰਮ ਸ਼ੁਰੂ ਕੀਤਾ ਸੀ ਤਾਂ ਲੋਕਾਂ ਤੱਕ ਆਪਣੀ ਪਹੁੰਚ ਕਿਵੇਂ ਕੀਤੀ?
1: ਉਹ ਕਿਵੇਂ, ਕੀ ਗੱਲ ਹੋ ਗਈ?
0: ਉਹ ਬਾਈ, ਮੈਂ ਵੀ ਨਵੀਂ ਦੁਕਾਨ ਖੋਲ ਲਈ ਤੇ ਨਵਾਂ ਮਾਲ ਵੀ ਪਾ ਲਿਆ, ਸਕੀਮਾਂ ਵੀ ਬੜੀਆਂ ਦੇਤੀਆਂ, ਪਰ ਸਮਝ ਨਹੀਂ ਆਉਂਦੀ ਲੋਕਾਂ ਤੱਕ ਆਪਣੇ ਕੰਮ ਦੀ ਪਹੁੰਚ ਕਿਵੇਂ ਕਰੀਏ।
1: ਉਹ ਫਿਕਰ ਕਰਦੀ ਕੋਈ ਗੱਲ ਨਹੀਂ, ਆਲ ਇੰਡੀਆ ਰੇਡੀਓ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਸਹਾਰਾ ਲੈ।
0: ਨਾ ਉਹ ਕਿਸ ਤਰ੍ਹਾਂ ਬਾਈ?
1: ਆਕਾਸ਼ਵਾਣੀ ਐਫ ਐਮ ਬਠਿੰਡਾ ਤੇ ਮਸ਼ਹੂਰੀ ਦੇ ਕੇ ਸਿਰਫ ਬਠਿੰਡਾ ਹੀ ਨਹੀਂ, ਨੇੜੇ ਤੇੜੇ ਦੇ 70 ਕਿਲੋਮੀਟਰ ਦੇ ਦਾਇਰੇ ਤੱਕ ਤੁਸੀਂ ਆਪਣੀ ਗੱਲ ਪਹੁੰਚਾ ਸਕਦੇ ਹੋ। ਜਦੋਂ ਮੈਂ ਕੰਮ ਖੋਲਿਆ ਸੀ ਉਸ ਵੇਲੇ ਮੈਂ ਇਹੀ ਕੀਤਾ ਸੀ, ਤੇ ਅੱਜ ਵੇਖ ਬਿਜ਼ਨਸ ਤਾਂ ਚੱਲਿਆ ਹੀ ਤੇ ਬਠਿੰਡੇ ਦੇ ਆਲੇ ਦੁਆਲੇ 70 ਕਿਲੋਮੀਟਰ ਤੱਕ ਮਿੱਤਰਾਂ ਦਾ ਨਾਂ ਚੱਲਦਾ।
0: ਬਈ ਇਹਦੇ ਲਈ ਕਰਨਾ ਕੀ ਪਊਗਾ?
1: ਕਰਨਾ ਹੈ ਇੱਕ ਨੰਬਰ ਡਾਇਲ 78-379-63-306 ਤੇ ਇਸ ਨੰਬਰ ਤੇ ਇਸ਼ਤਿਹਾਰ ਦੇਣ ਲਈ ਜਾਣਕਾਰੀ ਹਾਸਲ ਕਰ ਸਕਦੇ ਹੋ। ਨਾਲੋ ਨਾਲ ਇੱਕ ਈਮੇਲ ਵੀ ਤੁਸੀਂ ਕਰ ਸਕਦੇ ਹੋ AIRFM.BTI@gmail.com ਦੇ ਉੱਤੇ।
0: ਇਹ ਤਾਂ ਬਾਈ ਤੂੰ ਬਹੁਤ ਸੌਖਾ ਕਰਤਾ, ਮੈਂ ਵੀ ਹੁਣੇ ਡਾਇਲ ਕਰਦਾ 78-379-63-306।
2: ਪ੍ਰੋਗਰਾਮਾਂ ਸੰਬੰਧੀ ਜਾਣਕਾਰੀ ਆਕਾਸ਼ਵਾਣੀ ਬਠਿੰਡਾ ਵੱਲੋਂ ਪ੍ਰਸਾਰਿਤ ਕੀਤੇ ਜਾਂਦੇ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ ਤਹਿਤ ਦਿਨ ਐਤਵਾਰ ਮਿਤੀ 19 ਜੁਲਾਈ ਨੂੰ ਸਾਡੇ ਮਹਿਮਾਨ ਹੋਣਗੇ ਸਰਕਾਰੀ ਮਿਡਲ ਸਕੂਲ ਲਹਿਰਾ ਖਾਨਾ ਦੇ ਵਿਦਿਆਰਥੀ। ਪ੍ਰੋਗਰਾਮ ਦੇ ਮੇਜ਼ਬਾਨ ਨਿਤੇਸ਼ ਕੁਮਾਰ। ਸੋ ਸੁਣਨਾ ਜ਼ਰੂਰ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ, ਮਿਤੀ 19 ਜੁਲਾਈ, ਦਿਨ ਐਤਵਾਰ ਸਵੇਰੇ 10 ਵਜੇ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਮਨਦੀਪ ਰਜੌਰਾ।

0: ਅੱਜ ਤਾਂ ਫਿਰ ਸੁਣਨਾ ਨਾ ਭੁੱਲਣਾ। ਮਿਤੀ 19 ਜੁਲਾਈ, ਦਿਨ ਐਤਵਾਰ, ਸ਼ਾਮ 5:30 ਵਜੇ, ਪ੍ਰੋਗਰਾਮ ਰਾਖੇ ਸਰਹੱਦਾਂ ਦੇ।
1: ਪ੍ਰੋਗਰਾਮ ਪ੍ਰਸਾਰਣ ਸੰਬੰਧੀ ਇੱਕ ਸੂਚਨਾ। ਆਕਾਸ਼ਵਾਣੀ FM ਬਠਿੰਡਾ ਦੇ ਅਦਬੀ ਪ੍ਰੋਗਰਾਮ ਸੁਖਨ ਦੇ ਵਾਰਸ ਦੇ ਵਿੱਚ ਇਸ ਵਾਰ ਯਾਨੀ ਕਿ ਮਿਤੀ 19 ਜੁਲਾਈ ਨੂੰ ਮਹਿਮਾਨ ਹੋਣਗੇ ਉੱਗੀ ਕਵਿਤਰੀ ਤੇ ਕਹਾਣੀਕਾਰਾ ਦਿਲਪ੍ਰੀਤ ਗੁਰੀ। ਇਹ ਇਹਨਾਂ ਦੇ ਨਾਲ ਮੁਲਾਕਾਤ ਦਾ ਦੂਜਾ ਭਾਗ ਹੋਵੇਗਾ। ਸੋ ਸੁਣਨਾ ਜ਼ਰੂਰ ਪ੍ਰੋਗਰਾਮ ਸੁਖਨ ਦੇ ਵਾਰਿਸ, ਮਿਤੀ 19 ਜੁਲਾਈ, ਦਿਨ ਐਤਵਾਰ, ਸਵੇਰੇ ਠੀਕ 10:30 ਵਜੇ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਮਨਦੀਪ ਰਜੌਰਾ।
2: ਆਕਾਸ਼ਵਾਣੀ FM ਬਠਿੰਡਾ ਦੇ ਪਿਆਰੇ ਸਰੋਤਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 18 ਜੁਲਾਈ, ਦਿਨ ਸ਼ਨੀਵਾਰ, ਸ਼ਾਮ 5:30 ਵਜੇ ਤੁਸੀਂ ਸਰਵਣ ਕਰੋਗੇ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਅੰਤਰਗਤ ਸਿਲਸਿਲਾ ਅਰਦਾਸ ਦਰਸ਼ਨ ਰੂਪ ਅਭਿਆਸ।

ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਨੇ ਸ਼੍ਰੀ ਬਲਜੀਤ ਸ਼ਰਮਾ। ਪ੍ਰੋਗਰਾਮ ਸਰਵਣ ਕਰਨਾ ਨਾ ਭੁੱਲਿਓ। 18 ਜੁਲਾਈ ਦਿਨ ਸ਼ਨੀਵਾਰ ਸ਼ਾਮ 5:30 ਵਜੇ।

ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਰਿਹਾ ਹੈ 12:26 ਤੇ 20 ਸੈਕਿੰਡ ਦਾ। ਪ੍ਰੋਗਰਾਮ ਚੱਲ ਰਿਹਾ ਹੈ ਲੈਟਸ ਰੌਕ ਐਂਡ ਡਾਂਸ।

0: ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਲੈਟਸ ਟਾਕ ਐਂਡ ਡਾਂਸ FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਰਿਹਾ ਹੈ 12:30 ਤੇ 33 ਸੈਕਿੰਡ ਦਾ ਪ੍ਰੋਗਰਾਮ ਘਰ ਪਰਿਵਾਰ ਵਿੱਚ ਆਪ ਸਭ ਦਾ ਸਵਾਗਤ ਹੈ
1: ਪ੍ਰੋਗਰਾਮ ਘਰ ਪਰਿਵਾਰ
0: ਪ੍ਰੋਗਰਾਮ ਘਰ ਪਰਿਵਾਰ ਵਿੱਚ ਅੱਜ ਸਿਲਸਿਲਾ ਹੋਵੇਗਾ ਦਿਲ ਦੀਆਂ ਗੱਲਾਂ ਦਾ ਜੋ ਕਿ ਲਾਈਵ ਫੋਨ ਇਨ ਰਹੇਗਾ ਤੁਸੀਂ ਡਾਇਲ ਕਰ ਸਕਦੇ ਹੋ ਆਕਾਸ਼ਵਾਣੀ FM ਬਠਿੰਡਾ ਦਾ ਫੋਨ ਨੰਬਰ 0164-2240-331 ਤੇ ਜਦੋਂ ਤੱਕ ਸਾਡੇ ਸਰੋਤੇ ਫੋਨ ਡਾਇਲ ਕਰਦੇ ਹਨ ਉਦੋਂ ਤੱਕ ਪ੍ਰੋਗਰਾਮ ਘਰ ਪਰਿਵਾਰ ਤਹਿਤ ਸੁਣਦੇ ਹਾਂ ਇਹ ਗੀਤ

0: हेलो।
1: ਭੈਣ ਜੀ ਬਹੁਤ ਹੀ ਪਿਆਰ ਪੁਰਸਕਾਰ ਬੜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕਿਵੇਂ ਹੋ?
1: ਠੀਕ ਹੈ ਭੈਣ ਜੀ, ਬਹੁਤ ਵਧੀਆ। ਤੁਸੀਂ ਸੁਣਾਓ, ਠੀਕ ਠਾਕ ਹੋ?
0: ਅੱਛਾ, ਨਛੱਤਰ ਸਿੰਘ ਜੀ, ਨਛੱਤਰ ਸਿੰਘ ਲਾਲ ਬਾਈ ਜੀ, ਕਿੱਥੋਂ ਬੋਲ ਰਹੇ
1: ਹਾਂ
0: ਹੋ?
1: ਜੀ, ਹਾਂ ਹਾਂ ਜੀ ਭੈਣ ਜੀ, ਹਾਂ ਜੀ,
0: ਕਿੱਥੋਂ ਬੋਲ ਰਹੇ ਹੋ?
1: ਹਾਂ ਨਛੱਤਰ ਸਿੰਘ ਪਿੰਡ ਲਾਲਵਾਈ ਤੋਂ ਬੋਲ ਰਹੇ ਭੈਣ ਜੀ।
0: ਠੀਕ ਹੈ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ ਪ੍ਰੋਗਰਾਮ 'ਚ। ਕਿਹੜਾ ਗਾਣਾ ਸੁਣੋਗੇ?
1: ਹਾਂ ਸ਼ੁਕਰੀਆ ਤੁਹਾਡਾ ਵੀ, ਧੰਨਵਾਦ ਜੀ। ਗੀਤ ਤੁਸੀਂ ਮਿਸ ਪੂਜਾ ਦਾ ਡੇਟ ਕੋਈ ਵੀ ਸੁਣਾ ਦਿਓ ਜੀ।
0: ਠੀਕ ਹੈ ਜੀ, ਮਿਸ ਪੂਜਾ ਦਾ ਗੀਤ ਲੈ ਕੇ ਹਾਜ਼ਰ ਹਾਂ ਤੁਹਾਡੇ ਅੱਗੇ, ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਫੋਨ ਕਰਨ ਦੇ ਲਈ।
1: ਬਹੁਤ ਬਹੁਤ ਧੰਨਵਾਦ।

0: हेलो,
1: ਹਾਂਜੀ
0: ਸਤਿ ਸ਼੍ਰੀ ਅਕਾਲ ਜੀ। ਕਿਵੇਂ ਹੋ?
1: ਸਤਿ
0: ਹਾਂਜੀ, ਕੋਈ ਗੱਲ ਨੀ।
1: ਸ਼੍ਰੀ
0: ਤੁਸੀਂ
1: ਅਕਾਲ।
0: ਦੱਸੋ। ਹਾਂਜੀ,
1: ਵਧੀਆ
0: ਮੇਰੀ ਸੁਨੀਤਾ ਨਾਮ ਹੈ ਜੀ ਮੇਰਾ।
1: ਨਾਮ
0: ਹਾਂਜੀ, ਸਤਿ
1: ਜੀ।
0: ਸ਼੍ਰੀ ਅਕਾਲ ਜੀ। ਤੁਸੀਂ ਕੌਣ ਬੋਲ ਰਹੇ ਹੋ ਤੇ ਕਿੱਥੋਂ ਬੋਲ
1: ਮੈਂ
0: ਰਹੇ
1: ਜੀ
0: ਹੋ?
1: ਹਰਬਾਰ ਸਿੰਘ ਬੋਲਦਾ, ਢੰਡਾਡੀ ਡਿਸਟ੍ਰਿਕਟ ਬਠਿੰਡਾ ਤੋਂ।
0: ਠੀਕ ਹੈ ਜੀ, ਫੋਨ ਕਰਨ ਲਈ ਸਾਡੇ ਪ੍ਰੋਗਰਾਮ ਵਿੱਚ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਤੇ ਕਿਹੜਾ ਗੀਤ ਸੁਣੋਗੇ?
1: ਜੀ ਤਾਂ ਜੀ ਗੁਰਦਾਸ ਮਾਨ ਦਾ ਕਿਹਾ ਜੀ, ਸੱਜਣਾ ਵੀ ਸੱਜਣਾ ਤੇ ਜੇ ਨਹੀਂ ਗਿਆ ਤਾਂ ਹੋਰ ਸੁਣਾ ਦੇ ਕੋਈ।
0: ਠੀਕ ਹੈ ਜੀ, ਗੁਰਦਾਸ ਮਾਨ ਦਾ ਹੀ ਗੀਤ ਸੁਣਾ ਦਿੰਦੇ ਹਾਂ ਤੁਹਾਨੂੰ, ਕੋਈ ਗੱਲ ਨਹੀਂ।
1: ਠੀਕ ਹੈ ਜੀ,
0: ਠੀਕ ਹੈ ਜੀ,
1: ਧੰਨਵਾਦ।
0: ਧੰਨਵਾਦ।

0: ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਘਰ ਪਰਿਵਾਰ।
1: ਆਕਾਸ਼ਵਾਣੀ ਐਫ ਐਮ ਬਠਿੰਡਾ 101.1 ਮੈਗਾਹਰਟਜ਼ ਤੇ ਇਸ ਵੇਲੇ ਚੱਲ ਰਿਹਾ ਹੈ ਭੈਣਾਂ ਦਾ ਪ੍ਰੋਗਰਾਮ ਘਰ ਪਰਿਵਾਰ।
0: ਆਕਾਸ਼ਵਾਣੀ ਦਾ ਇਹ ਬਠਿੰਡਾ ਕੇਂਦਰ ਹੈ। ਹੁਣ ਤੋਂ ਕੁਝ ਪਲਾਂ ਬਾਅਦ ਠੀਕ ਦੁਪਹਿਰ 1:10 ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਕੁਝ ਪਲ ਕਰੋ ਇੰਤਜ਼ਾਰ।

0: ਸਟੇਸ਼ਨ ਯੋਜਨਾ ਤਹਿਤ ਜਲੰਧਰ, ਕੈਂਟ, ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਮੁਕਤਸਰ ਸਾਹਿਬ ਅਤੇ ਮੋਹਾਲੀ ਸਟੇਸ਼ਨਾਂ ਦਾ ਉਦਘਾਟਨ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ। 12 ਵੰਦੇ ਭਾਰਤ ਅਤੇ 4 ਅੰਮ੍ਰਿਤ ਭਾਰਤ ਰੇਲ ਸੇਵਾਵਾਂ ਚੱਲ ਰਹੀਆਂ ਨੇ ਅਤੇ ਪੰਜਾਬ ਵਿੱਚ ਰੇਲਵੇ ਨੈੱਟਵਰਕ ਦਾ ਪੂਰੀ ਤਰ੍ਹਾਂ ਬਿਜਲੀਕਰਨ ਕੀਤਾ ਜਾ ਚੁੱਕਾ ਹੈ। ਇਸ ਮੌਕੇ ਪੰਜਾਬ ਬੀਜੇਪੀ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਪ੍ਰਧਾਨ ਮੰਤਰੀ ਦਾ ਸਮੁੱਚੇ ਪੰਜਾਬ ਵੱਲੋਂ ਧੰਨਵਾਦ ਕਰਦਿਆਂ ਕਿਹਾ ਕਿ ਵਪਾਰਕ ਸਮਝੌਤੇ ਦੌਰਾਨ ਪ੍ਰਧਾਨ ਮੰਤਰੀ ਵੱਲੋਂ ਕਣਕ ਅਤੇ ਦੁੱਧ ਨੂੰ ਸਮਝੌਤੇ ਤੋਂ ਬਾਹਰ ਰੱਖਿਆ ਗਿਆ ਹੈ। ਸ੍ਰੀ ਢਿੱਲੋਂ ਨੇ ਕਿਹਾ ਕਿ ਯੂਰਪੀਅਨ ਦੇਸ਼ਾਂ ਨਾਲ ਹੋਏ ਵਪਾਰਕ ਸਮਝੌਤੇ ਨਾਲ ਪੰਜਾਬ ਨੂੰ ਵੱਡਾ ਲਾਭ ਹੋਵੇਗਾ। ਉਹਨਾਂ ਕਿਹਾ ਕਿ ਪੰਜਾਬ ਦੇ ਲੁਧਿਆਣੇ ਦੀ ਹੌਜ਼ਰੀ ਅਤੇ ਸਾਈਕਲ, ਜਲੰਧਰ ਦੇ ਸਪੋਰਟਸ ਅਤੇ ਲੈਦਰ, ਬਟਾਲੇ ਦੀਆਂ ਮਸ਼ੀਨਾਂ ਅਤੇ ਪੰਜਾਬ ਦੇ ਕਿਸਾਨਾਂ ਦੀ ਬਾਸਮਤੀ ਫਲ ਅਤੇ ਸਬਜ਼ੀਆਂ ਬਿਨਾਂ ਕਿਸੇ ਟੈਰਿਫ ਦੇ 27 ਯੂਰਪੀਅਨ ਦੇਸ਼ਾਂ ਵਿੱਚ ਜਾ ਸਕਣਗੀਆਂ। ਸ੍ਰੀ ਢਿੱਲੋਂ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਕਣਕ ਅਤੇ ਝੋਨੇ ਉੱਪਰ MSP ਦੇਣ ਦਾ ਕੰਮ ਮੋਦੀ ਸਰਕਾਰ ਹੀ ਕੰਮ ਕਰ ਰਹੀ ਹੈ। ਉਹਨਾਂ ਕਿਹਾ ਕਿ 2027 'ਚ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਪੰਜਾਬ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਸਰਕਾਰੀ ਖਾਲਸਾ ਵਰਗੀ BJP ਸਰਕਾਰ ਬਣਾਵਾਂਗੇ ਅਤੇ ਪੰਜਾਬ 'ਚੋਂ ਨਸ਼ਾ, ਗੈਂਗਸਟਰਵਾਦ ਅਤੇ ਬੇਰੁਜ਼ਗਾਰੀ ਨੂੰ ਖਤਮ ਕਰਕੇ ਪੰਜਾਬ ਦੀ ਆਣ ਬਾਣ ਅਤੇ ਸ਼ਾਨ ਬਹਾਲ ਕਰਾਂਗੇ। ਹੁਸ਼ਿਆਰਪੁਰ ਪੁਲਿਸ ਨੇ ਅਮਰੀਕਾ ਵਿੱਚ ਇੱਕ ਭਾਰਤੀ ਮੂਲ ਦੇ ਪਰਿਵਾਰ ਤੋਂ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਦੋਸ਼ੀ ਪਾਏ ਗਏ ਟਾਂਡਾ ਪੁਲਿਸ ਥਾਣੇ ਦੇ ਸਾਬਕਾ SHO ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਨੂੰ ਗ੍ਰਿਫਤਾਰ ਕਰ ਲਿਆ ਏ। ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਢੁਕਵੀਂ ਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਏ। ਅਮਰੀਕਾ ਦੀ ਫੈਡਰਲ ਜਾਂਚ ਏਜੰਸੀ FBI ਨੇ 7 ਫਰਵਰੀ ਨੂੰ ਇੱਕ ਕਥਿਤ ਅੰਤਰਰਾਸ਼ਟਰੀ ਫਿਰੌਤੀ ਰੈਕਟ ਦੇ ਸੰਬੰਧ ਵਿੱਚ ਨਾਗਰਾ ਦਾ ਨਾਂ ਲਿਆ ਸੀ। DIG ਜਲੰਧਰ ਰੇਂਜ ਅਨੁਸਾਰ ਜਾਂਚ ਦੌਰਾਨ ਕਾਫੀ ਸਬੂਤ ਰਿਕਾਰਡ ਤੇ ਆ ਗਏ ਨੇ ਜੋ ਇੰਸਪੈਕਟਰ ਗੁਰਿੰਦਰਜੀਤ ਨਾਗਰਾ ਨੂੰ ਅਮਰੀਕਾ ਸਥਿਤ ਇੱਕ ਪਰਿਵਾਰ ਤੋਂ ਮੰਗ, ਫਿਰੌਤੀ ਅਤੇ ਗੈਰ ਕਾਨੂੰਨੀ ਰਿਸ਼ਵਤ ਨਾਲ ਜੋੜਦੇ ਨੇ। ਉਹ ਅਮਰੀਕਾ ਸਥਿਤ ਪਰਿਵਾਰ ਤੋਂ 16 ਲੱਖ ਰੁਪਏ ਗੈਰ ਕਾਨੂੰਨੀ ਰਿਸ਼ਵਤ ਵਜੋਂ ਵਸੂਲਣ ਵਿੱਚ ਸ਼ਾਮਲ ਪਾਇਆ ਗਿਆ ਹੈ, ਜਿਸ ਤੋਂ ਬਾਅਦ ਉਸ ਨੂੰ 17 ਜੁਲਾਈ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਅੱਜ ਸੰਬੰਧਿਤ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਪੂਰੀ ਸਾਜਿਸ਼ ਦਾ ਹੋਰ ਖੁਲਾਸਾ ਕਰਨ ਲਈ ਪੁਲਿਸ ਰਿਮਾਂਡ ਲਿਆ ਜਾਵੇਗਾ। ਸੂਬੇ ਭਰ ਵਿੱਚ ਵਿਸ਼ੇਸ਼ ਤੀਬਰ ਸੋਧ SIR ਦਾ ਘਰ ਘਰ ਗੰਨਾ ਗੇੜ 3 ਅਗਸਤ ਤੱਕ ਜਾਰੀ ਰਹੇਗਾ। ਇਸ ਪ੍ਰਕਿਰਿਆ ਨੂੰ ਹੋਰ ਸੁਚਾਰੂ ਬਣਾਉਣ ਲਈ ਸੂਬੇ ਦੇ ਸਾਰੇ ਪੋਲਿੰਗ ਬੂਥਾਂ ਤੇ 19 ਜੁਲਾਈ ਐਤਵਾਰ ਨੂੰ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਇੱਕ ਰੋਜ਼ਾ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ, ਜਿਸ ਨਾਲ ਵੋਟਰਾਂ ਨੂੰ ਆਪਣੇ ਗੰਨਾ ਫਾਰਮ ਭਰਨ ਅਤੇ ਜਮ੍ਹਾਂ ਕਰਵਾਉਣ ਦੀ ਸਹੂਲਤ ਮਿਲੇਗੀ। ਪੰਜਾਬ ਦੇ ਮੁੱਖ ਚੋਣ ਅਫਸਰ ਅਨੰਤਤਾ ਮਿੱਤਰਾ ਨੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹਨਾਂ ਅਜੇ ਤੱਕ ਆਪਣਾ ਗੰਨਾ ਫਾਰਮ ਨਹੀਂ ਭਰਿਆ ਤਾਂ ਤੁਰੰਤ ਆਪਣੇ ਬੂਥ ਲੈਵਲ ਅਫਸਰ ਨਾਲ ਸੰਪਰਕ ਕਰਨ ਜਾਂ ਇਸ ਵਿਸ਼ੇਸ਼ ਕੈਂਪ ਦੌਰਾਨ ਆਪਣੇ ਨਜ਼ਦੀਕੀ ਵੋਟ ਕੇਂਦਰ ਤੇ ਜਾਣ। ਹਰੇਕ ਯੋਗ ਵੋਟਰ ਦਾ ਨਾਂ 13 ਅਗਸਤ ਨੂੰ ਪ੍ਰਕਾਸ਼ਿਤ ਹੋਣ ਵਾਲੀ ਮੁੱਢਲੀ ਵੋਟਰ ਸੂਚੀ ਵਿੱਚ ਸ਼ਾਮਲ ਹੋਣਾ ਯਕੀਨੀ ਬਣਾਉਣ ਲਈ ਨਾਗਰਿਕਾਂ ਦੀ ਸਰਗਰਮ ਹਿੱਸੇਦਾਰੀ ਬੇਹੱਦ ਜ਼ਰੂਰੀ ਹੈ। ਉਹਨਾਂ ਕਿਹਾ ਕਿ ਬੂਥ ਲੈਵਲ ਦੇ ਅਫਸਰ ਵੋਟਰਾਂ ਦੀ ਇਸ ਪ੍ਰਕਿਰਿਆ ਵਿੱਚ ਸਹਾਇਤਾ ਲਈ ਸਾਰੇ ਨਿਰਧਾਰਿਤ ਵੋਟ ਕੇਂਦਰਾਂ ਤੇ ਮੌਜੂਦ ਰਹਿਣਗੇ। ਕਪੂਰਥਲਾ ਦੇ ਡਿਪਟੀ ਕਮਿਸ਼ਨਰ ਆਕਾਸ਼ ਬਾਂਸਲ ਨੇ ਨਗਰ ਨਿਗਮ ਦੇ ਪ੍ਰਬੰਧਕ ਵਜੋਂ ਵਾਧੂ ਚਾਰਜ ਸੰਭਾਲ ਲਿਆ ਹੈ। ਚਾਰਜ ਲੈਣ ਉਪਰੰਤ ਉਹਨਾਂ ਨਿਗਮ ਅਧਿਕਾਰੀਆਂ ਨਾਲ ਫੌਰੀ ਮੀਟਿੰਗ ਕੀਤੀ ਤੇ ਸ਼ਹਿਰ ਵਿੱਚ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ। ਡਿਪਟੀ ਕਮਿਸ਼ਨਰ ਨੇ ਸਪਸ਼ਟ ਕੀਤਾ ਕਿ ਲੋਕਾਂ ਨੂੰ ਪ੍ਰਸ਼ਾਸਨਿਕ ਕੰਮਾਂ ਵਿੱਚ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਸੜਕਾਂ ਦੇ ਖੱਡਿਆਂ ਜਾਂ ਹੋਰ ਜਨਤਕ ਸੇਵਾਵਾਂ ਸੰਬੰਧੀ ਕਿਸੇ ਵੀ ਸ਼ਿਕਾਇਤ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਹੈਲਪਲਾਈਨ ਨੰਬਰ ਤੇ ਸੰਪਰਕ ਕੀਤਾ ਜਾਵੇ ਤਾਂ ਜੋ ਸਮੇਂ ਸਿਰ ਹੱਲ ਯਕੀਨੀ ਬਣਾਇਆ ਜਾ ਸਕੇ। ਇਸ ਦੇ ਨਾਲ ਹੀ ਪ੍ਰਾਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ ਹੈ @AIR @ANJU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 ਤੇ। ਨਮਸਕਾਰ।
1: ਹੁਣ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ। FM ਬੈਂਡ 101.1 ਮੈਗਾਹਰਟਸ ਤੇ ਆਕਾਸ਼ਵਾਣੀ ਦਾ ਇਹ ਬਠਿੰਡਾ ਕੇਂਦਰ ਹੈ। ਆਓ ਸੁਣਦੇ ਹਾਂ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ। ਪ੍ਰੋਗਰਾਮ ਦੇ ਵਿੱਚ ਫੋਨ ਕਰਨ ਲਈ ਤੁਸੀਂ ਡਾਇਲ ਕਰ ਸਕਦੇ ਹੋ ਆਕਾਸ਼ਵਾਣੀ FM ਬਠਿੰਡਾ ਦਾ ਤੁਹਾਡਾ ਆਪਣਾ ਫੋਨ ਨੰਬਰ 0164-2440-331 ਅਤੇ ਸਾਡੇ ਕੋਲ ਇਸ ਵਕਤ ਡਾਇਲ ਹੋ ਵੀ ਚੁੱਕਿਆ ਅਤੇ ਵੇਖਦੇ ਹਾਂ ਸਾਡੇ ਪਹਿਲੇ ਕਾਲਰ ਆ ਜਿਹੜੇ ਉਹ ਕੌਣ ਨੇ। ਹੈਲੋ, ਸਵਾਗਤ ਆ ਜੀ ਪ੍ਰੋਗਰਾਮ ਟੈਲੀਫੋਨ ਮਿਲਾਓ 'ਚ। ਕਿਹੜੀ ਫਰਮਾਇਸ਼ ਸੁਣਨਾ ਚਾਹੁੰਦੇ ਹੋ ਜੀ? ਜੀ ਬਿਲਕੁਲ, ਤੁਹਾਨੂੰ ਤੁਹਾਡੀ ਫਰਮਾਇਸ਼ ਦਾ ਗੀਤ ਬਿਲਕੁਲ ਸੁਣਾਵਾਂਗੇ। ਪ੍ਰੋਗਰਾਮ ਕਿਹੋ ਜਿਹਾ ਲੱਗਦਾ ਜੀ ਆਕਾਸ਼ਵਾਣੀ FM ਬਠਿੰਡਾ ਦੇ?

0: ਵਾਹ ਜੀ ਵਾਹ, ਬਹੁਤ ਬਹੁਤ ਧੰਨਵਾਦ ਜੀ. ਆਓ, ਤੁਹਾਡੀ ਫਰਮਾਇਸ਼ ਆ ਰਹੀ ਹੈ ਜੀ.
1: ਧੰਨਵਾਦ
0: ਫਰਮਾਇਸ਼ ਤੁਹਾਡੀ ਬਿਲਕੁਲ
1: ਜੀ.
0: ਆ ਰਹੀ ਹੈ. ਪ੍ਰੋਗਰਾਮ ਚੰਗੇ ਲੱਗਦੇ ਆ ਤਾਂ ਜ਼ਰੂਰ ਸਾਨੂੰ ਖਤ ਵੀ ਲਿਖਿਆ ਕਰੋ, ਵਟਸਐਪ ਮੈਸੇਜ ਵੀ ਭੇਜਿਆ ਕਰੋ ਜੀ. ਅਤੇ ਤੁਹਾਡੀ ਫਰਮਾਇਸ਼ ਆ ਰਹੀ ਹੈ ਜੀ, ਪ੍ਰੋਗਰਾਮ 'ਚ ਫੋਨ ਕਰਨ ਲਈ ਬਹੁਤ

0: ਇੱਕ ਸੂਚਨਾ ਆਕਾਸ਼ਵਾਣੀ FM ਬਠਿੰਡਾ ਦੇ ਅਦਬੀ ਪ੍ਰੋਗਰਾਮ ਸੁਖਨ ਦੇ ਵਾਰਸ ਦੇ ਵਿੱਚ ਇਸ ਵਾਰ ਯਾਨੀ ਕਿ ਮਿਤੀ 19 ਜੁਲਾਈ ਨੂੰ ਮਹਿਮਾਨ ਹੋਣਗੇ ਉੱਗੀ ਕਵਿਤਰੀ ਤੇ ਕਹਾਣੀਕਾਰਾ ਦਿਲਪ੍ਰੀਤ ਗੁਰੀ। ਇਹ ਇਹਨਾਂ ਦੇ ਨਾਲ ਮੁਲਾਕਾਤ ਦਾ ਦੂਜਾ ਭਾਗ ਹੋਵੇਗਾ, ਸੋ ਸੁਣਨਾ ਜ਼ਰੂਰ ਪ੍ਰੋਗਰਾਮ ਸੁਖਨ ਦੇ ਵਾਰਿਸ, ਮਿਤੀ 19 ਜੁਲਾਈ, ਦਿਨ ਐਤਵਾਰ, ਸਵੇਰੇ ਠੀਕ 10:30 ਵਜੇ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਮਨਦੀਪ ਰਜੌਰਾ।
1: ਪ੍ਰੋਗਰਾਮਾਂ ਸੰਬੰਧੀ ਜਾਣਕਾਰੀ ਆਕਾਸ਼ਵਾਣੀ ਬਠਿੰਡਾ ਵੱਲੋਂ ਪ੍ਰਸਾਰਿਤ ਕੀਤੇ ਜਾਂਦੇ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ ਤਹਿਤ ਦਿਨ ਐਤਵਾਰ ਮਿਤੀ 19 ਜੁਲਾਈ ਨੂੰ ਸਾਡੇ ਮਹਿਮਾਨ ਹੋਣਗੇ ਸਰਕਾਰੀ ਮਿਡਲ ਸਕੂਲ ਲਹਿਰਾ ਖਾਨਾ ਦੇ ਵਿਦਿਆਰਥੀ। ਪ੍ਰੋਗਰਾਮ ਦੇ ਮੇਜ਼ਬਾਨ ਨਿਤੇਸ਼ ਕੁਮਾਰ। ਸੋ ਸੁਣਨਾ ਜ਼ਰੂਰ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ, ਮਿਤੀ 19 ਜੁਲਾਈ, ਦਿਨ ਐਤਵਾਰ, ਸਵੇਰੇ 10 ਵਜੇ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਮਨਦੀਪ ਰਜੌਰਾ।

0: ਪ੍ਰਸਾਰਿਤ ਕੀਤੇ ਜਾਂਦੇ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ ਤਹਿਤ ਦਿਨ ਐਤਵਾਰ ਮਿਤੀ 19 ਜੁਲਾਈ ਨੂੰ ਸਾਡੇ ਮਹਿਮਾਨ ਹੋਣਗੇ ਸਰਕਾਰੀ ਮਿਡਲ ਸਕੂਲ ਲਹਿਰਾ ਖਾਨਾ ਦੇ ਵਿਦਿਆਰਥੀ। ਪ੍ਰੋਗਰਾਮ ਦੇ ਮੇਜ਼ਬਾਨ ਨਿਤੇਸ਼ ਕੁਮਾਰ। ਸੋ ਸੁਣਨਾ ਜ਼ਰੂਰ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ ਮਿਤੀ 19 ਜੁਲਾਈ ਦਿਨ ਐਤਵਾਰ ਸਵੇਰੇ 10 ਵਜੇ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਮਨਦੀਪ ਰਜੌਰਾ।
1: कर चले हम फिदा जान तन साथियों, अब तुम्हारे हवाले वतन साथियों।
2: भारत दे वीर योद्धा नूं समर्पित एक शाम जी स्रोतियो, श्री बलजीत शर्मा प्रोग्राम राखी सरहदां दे तहत लेके आ रहे ने आजाद भारत दे पहले परमवीर चक्र विजेता मेजर सोमनाथ शर्मा दी अमर गाथा। मिति 19 जुलाई, दिन एतवार शाम 5:30 बजे।

ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਨੇ ਸ੍ਰੀ ਬਲਜੀਤ ਸ਼ਰਮਾ। ਪ੍ਰੋਗਰਾਮ ਸਰਵਣ ਕਰਨਾ ਨਾ ਭੁੱਲਿਓ। 18 ਜੁਲਾਈ ਦਿਨ ਸ਼ਨੀਵਾਰ ਸ਼ਾਮ 5:30 ਵਜੇ।

ਜੀ ਇਸੇ ਹੀ ਤਰ੍ਹਾਂ ਦੇ ਤੁਹਾਡੇ ਭੇਜੇ ਹੋਏ ਪਿਆਰੇ ਪਿਆਰੇ ਸ਼ੇਅਰ ਤੇ ਕਵਿਤਾਵਾਂ ਤੇ ਆਧਾਰਿਤ ਸਿਲਸਿਲਾ ਪੈਗਾਮ ਜਿਸ ਦਾ ਆਨੰਦ ਤੁਸੀਂ ਮਾਣੋਗੇ ਕੱਲ ਸਵੇਰੇ 7 ਵਜੇ ਪ੍ਰੋਗਰਾਮ ਸੱਜਰੀ ਸਵੇਰ ਦੇ ਦੌਰਾਨ ਵਾਚਕ ਹੋਣਗੇ ਵਿਜੇ ਲਕਸ਼ਮੀ ਸੋ ਸੁਣਨਾ ਨਾ ਭੁੱਲਣਾ ਕੱਲ ਸਵੇਰੇ 7 ਵਜੇ ਪ੍ਰੋਗਰਾਮ ਸੱਜਰੀ ਸਵੇਰ ਦੌਰਾਨ ਸਿਲਸਿਲਾ ਪੈਗਾਮ

0: ਕੀ ਤੁਸੀਂ ਆਪਣੇ ਕਾਰੋਬਾਰ ਨੂੰ ਨਵੀਂ ਜਾਨ ਦੇਣਾ ਚਾਹੁੰਦੇ ਹੋ?
1: ਕੀ ਤੁਸੀਂ ਆਪਣੇ ਗ੍ਰਾਹਕਾਂ ਦੇ ਨਾਲ ਨਿੱਘਾ ਰਿਸ਼ਤਾ ਬਣਾਉਣਾ ਚਾਹੁੰਦੇ ਹੋ?
0: ਜੇਕਰ ਹਾਂ ਤਾਂ ਰੇਡੀਓ ਤੁਹਾਡੇ ਲਈ ਸਭ ਤੋਂ ਵਧੀਆ ਮੰਚ ਹੈ।
1: ਰੇਡੀਓ ਸਿਰਫ ਇੱਕ ਮਾਧਿਅਮ ਨਹੀਂ, ਇਹ ਤੁਹਾਡੇ ਬ੍ਰਾਂਡ ਦੀ ਆਵਾਜ਼ ਹੈ।
0: ਇਹ ਤੁਹਾਡੇ ਗਾਹਕਾਂ

0: ਕੀ ਤੁਸੀਂ ਆਪਣੇ ਕਾਰੋਬਾਰ ਨੂੰ ਨਵੀਂ ਜਾਨ ਦੇਣਾ ਚਾਹੁੰਦੇ ਹੋ?
1: ਕੀ ਤੁਸੀਂ ਆਪਣੇ ਗ੍ਰਾਹਕਾਂ ਦੇ ਨਾਲ ਨਿੱਘਾ ਰਿਸ਼ਤਾ ਬਣਾਉਣਾ ਚਾਹੁੰਦੇ ਹੋ?
0: ਜੇਕਰ ਹਾਂ ਤਾਂ ਰੇਡੀਓ ਤੁਹਾਡੇ ਲਈ ਸਭ ਤੋਂ ਵਧੀਆ ਮੰਚ ਹੈ।
1: ਰੇਡੀਓ ਸਿਰਫ ਇੱਕ ਮਾਧਿਅਮ ਨਹੀਂ, ਇਹ ਤੁਹਾਡੇ ਬ੍ਰਾਂਡ ਦੀ ਆਵਾਜ਼ ਹੈ।
0: ਇਹ ਤੁਹਾਡੇ ਗਾਹਕਾਂ ਦੇ ਦਿਲਾਂ ਤੱਕ ਪਹੁੰਚਣ ਦਾ ਸਭ ਤੋਂ ਤੇਜ਼ ਤਰੀਕਾ ਹੈ।
1: ਰੇਡੀਓ ਦੇ ਜ਼ਰੀਏ ਤੁਸੀਂ ਆਪਣੇ ਉਤਪਾਦਾਂ ਅਤੇ ਸੇਵਾਵਾਂ ਬਾਰੇ ਲੋਕਾਂ ਨੂੰ ਜਾਣੂ ਕਰਵਾ ਸਕਦੇ ਹੋ,
0: ਆਪਣੇ ਬ੍ਰਾਂਡ ਦੀ ਪਹਿਚਾਣ ਬਣਾ ਸਕਦੇ ਹੋ ਤੇ ਸਭ ਤੋਂ ਮਹੱਤਵਪੂਰਨ ਆਪਣੇ ਕਾਰੋਬਾਰ ਨੂੰ ਵਧਾ ਸਕਦੇ ਹੋ।
1: ਰੇਡੀਓ ਸਾਰੇ ਵਰਗਾਂ ਦੇ ਲੋਕਾਂ ਤੱਕ ਪਹੁੰਚਦਾ ਹੈ, ਚਾਹੇ ਉਹ ਘਰ ਵਿੱਚ ਹੋਣ, ਕਾਰ ਵਿੱਚ ਹੋਣ ਤੇ ਜਾਂ ਫਿਰ ਆਪਣੇ ਕੰਮਾਂ ਕਾਜਾਂ ਤੇ।
0: ਰੇਡੀਓ ਦਾ ਵਿਗਿਆਪਨ ਦੂਸਰੇ ਸਾਧਨਾਂ ਦੇ ਮੁਕਾਬਲੇ ਕਾਫੀ ਕਿਫਾਇਤੀ ਹੁੰਦਾ ਹੈ।
1: ਤਾਂ ਫਿਰ ਇੰਤਜ਼ਾਰ ਕਿਉਂ? ਅੱਜ ਹੀ ਕਾਲ ਕਰੋ 7837 63 306
0: ਅਤੇ ਆਪਣੇ ਕਾਰੋਬਾਰ ਨੂੰ ਨਵੀਆਂ ਉਚਾਈਆਂ ਤੇ ਲੈ ਕੇ ਜਾਓ। ਵਧੇਰੇ ਜਾਣਕਾਰੀ ਲਈ ਈਮੇਲ ਵੀ ਨੋਟ ਕਰੋ, AIRFM.BTI@gmail.com।
2: ਪ੍ਰੋਗਰਾਮ ਚੱਲ ਰਿਹਾ ਜੀ ਟੈਲੀਫੋਨ ਮਿਲਾਓ ਜੀ, ਆਕਾਸ਼ਵਾਣੀ FM ਬਠਿੰਡਾ ਤੋਂ। ਸਟੂਡੀਓ ਦੀ ਘੜੀ ਮੁਤਾਬਕ ਸਮਾਂ ਹੋ ਰਿਹਾ 1:29 ਤੇ 23 ਸਕਿੰਟ। ਸਾਡੇ ਨਾਲ ਨੇ ਅਗਲੇ ਸਰੋਤਾ। ਹੈਲੋ
3: ਦਰਵੀਰ ਸਿੰਘ ਜੀ, ਸਤਿ ਸ੍ਰੀ ਅਕਾਲ ਜੀ।
2: ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ ਜੀ?
3: ਹਾਂਜੀ, ਪ੍ਰਗਟ ਸਿੰਘ ਢਿੱਲੋਂ ਜੀ, ਪਿੰਡ ਢਿੱਲਵਾਂ, ਜ਼ਿਲ੍ਹਾ ਬਰਨਾਲਾ ਜੀ।
2: ਢਿੱਲੋਂ ਸਾਹਿਬ, ਸਵਾਗਤ ਆ ਪ੍ਰੋਗਰਾਮ ਟੈਲੀਫੋਨ। ਹੋਰ ਕੀ ਹਾਲ ਚਾਲ ਨੇ ਆਲੇ ਦੁਆਲੇ ਦੇ?
3: ਠੀਕ ਹੈ ਜੀ, ਵਧੀਆ, ਗਰਮੀ ਬਹੁਤ ਪਈ ਜਾਂਦੀ ਹੈ ਜੀ।
2: ਚਲੋ, ਮਹਾਰਾਜ ਦੀ ਕਿਰਪਾ, ਉਹ ਕੁਦਰਤ ਦੇ ਰੰਗ ਨੇ।
3: ਦੁਆਵਾਂ
2: ਕਰੀਏ, ਅਰਦਾਸਾਂ ਕਰੀਏ, ਬੇਨਤੀਆਂ ਕਰੀਏ ਕਿ ਸਮੇਂ ਤੇ ਮੀਂਹ ਪਵੇ।
3: ਹਾਂਜੀ, ਚਲੋ, ਤਾਂ ਮਾਲਕ ਦੀ ਮਰਜ਼ੀ ਹੈ ਜੀ, ਆਪਦੀ ਮਰਜ਼ੀ ਨਾਲ ਪਾਉਣਾ। ਚਲੋ, ਆਪਾਂ ਕਈ ਆਪਣਾ ਫਰਜ਼ ਬਣਦਾ ਮੰਗਣ ਦਾ
2: ਜੀ,
3: ਦੇਣਾ ਕਰਨਾ ਮਾਲਕ ਦੀ ਮਰਜ਼ੀ।
2: ਸਾਹਿਬ ਹੱਥ ਬੜੇ ਆਈਆਂ ਜਿਸ ਦੇ ਜਿਹੜੇ ਜਿਹੜੇ ਇਲਾਕੇ ਦੇ ਮਿਹਰ ਕਰੀ ਜਾਂਦਾ ਪਈ ਜਾਂਦੀਆਂ, ਜਦੋਂ ਆਪਣੀ ਵਾਰੀ ਆਈ ਆਪਣੇ ਵੀ ਬਹਾਰ ਆਜੂ।
3: ਆਊਗਾ ਜੀ, ਸਭ ਕੋ ਕਬੂਲ ਫਿਕਰ ਹੈ।
2: ਦੱਸੋ ਫਿਰ ਕਿਹੜੀ ਫਿਲਮ ਦਾ ਕਿਹੜਾ ਗੀਤ ਸੁਣਨਾ ਚਾਹੋਗੇ?
3: ਗੀਤ ਆਪਣਾ ਸ਼ਹੀਦ ਫਿਲਮ ਦਾ ਸੁਣਾ ਦੇ ਜੀ, ਕੋਈ ਵੀ।

0: ਹੋਰ ਕੀ ਹਾਲ ਚਾਲ ਨੇ ਆਲੇ ਦੁਆਲੇ ਦੇ?
1: ਠੀਕ ਹੈ ਜੀ, ਵਧੀਆ। ਬਸ ਗਰਮੀ ਬਹੁਤ ਪਈ ਜਾਂਦੀ ਹੈ ਜੀ।
0: ਚਲੋ ਮਹਾਰਾਜ ਦੀ ਕਿਰਪਾ, ਉਹ ਕੁਦਰਤ ਦੇ ਰੰਗ ਨੇ,
1: ਹਾਂ
0: ਦੁਆਵਾਂ
1: ਜੀ
0: ਕਰੀਏ, ਅਰਦਾਸਾਂ ਕਰੀਏ, ਬੇਨਤੀਆਂ ਕਰੀਏ ਕਿ
1: ਹਾਂ
0: ਸਮੇਂ ਤੇ
1: ਜੀ
0: ਮੀਂਹ ਪਵੇ।
1: ਹਾਂ ਜੀ। ਚਲੋ, ਤਾਂ ਮਾਲਕ ਦੀ ਮਰਜ਼ੀ ਹੈ ਜੀ, ਆਪਦੀ
0: ਬਿਲਕੁਲ
1: ਮਰਜ਼ੀ ਨਾਲ ਪਾਉਣਾ ਹੈ। ਚਲੋ ਆਪਾਂ ਕਹੀਏ, ਆਪਣਾ ਫਰਜ਼ ਬਣਦਾ ਹੈ ਮੰਗਣ ਦਾ,
0: ਜੀ,
1: ਦੇਣਾ ਕਰਨਾ ਮਾਲਕ ਦੀ ਮਰਜ਼ੀ।
0: ਸਾਹਿਬ ਹੱਥ ਵਡਿਆਈਆਂ ਜਿਸ
1: ਹਾਂ
0: ਭਾਵ
1: ਜੀ
0: ਦੇ ਤਿਸਦੇ, ਜਿਹੜੇ ਜਿਹੜੇ ਇਲਾਕੇ ਤੇ ਮਿਹਰ ਕਰੀ ਜਾਂਦਾ ਪਈ ਜਾਂਦੀਆਂ, ਜਦੋਂ ਆਪਣੀ ਵਾਰੀ ਆਈ
1: ਹਾਂ
0: ਆਪਣੇ
1: ਜੀ
0: ਵੀ ਬਹਾਰ ਆਜੂ।
1: ਆਊਗਾ ਜੀ, ਸਭ ਕੋ ਕਬੂਲ ਫਿਕਰ ਹੈ।
0: ਦੱਸੋ ਫਿਰ ਕਿਹੜੀ ਫਿਲਮ ਦਾ ਕਿਹੜਾ ਗੀਤ ਸੁਣਨਾ ਚਾਹੋਗੇ?
1: ਗੀਤ ਆਪਣਾ ਸ਼ਹੀਦ ਫਿਲਮ ਦਾ ਸੁਣਾ ਦਿਓ ਜੀ ਕੋਈ ਵੀ।
0: ਜੀ, ਪ੍ਰੋਗਰਾਮ 'ਚ ਫੋਨ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ।
1: ਧੰਨਵਾਦ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।

0: ਪ੍ਰੋਗਰਾਮ ਚੱਲ ਰਿਹਾ ਜੀ, ਟੈਲੀਫੋਨ ਮਿਲਾਓ ਜੀ, ਆਕਾਸ਼ਵਾਣੀ ਦਾ ਬਠਿੰਡਾ ਕੇਂਦਰ ਤੁਸੀਂ ਸੁਣ ਰਹੇ ਹੋ 101.1 ਮੈਗਾਹਰਟਸ ਤੇ, ਤੇ ਸਾਡੇ ਨਾਲ ਨੇ ਅਗਲੇ ਕਾਲਰ। ਹੈਲੋ,
1: ਹਾਂ ਬਾਈ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ
1: ਹਾਂ? ਮੈਂ ਸੁਖਦੇਵ ਸਿੰਘ ਗੱਲ, ਨਾਲ ਮੇਰਾ ਪੋਤਾ ਜਹਾਰ ਸਿੰਘ ਗੱਲ, ਕੋਟਪੁਰੇ ਤੋਂ ਬੋਲਦੇ, ਮੈਂ ਲਾਹੌਰ ਨਾਮ ਤੋਂ ਆਈ।
0: ਵਾਹ ਜੀ, ਤੁਹਾਨੂੰ ਤੁਹਾਡੇ ਪੋਤੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਿੱਘਾ ਪਿਆਰ।
1: ਸਤਿ ਸ਼੍ਰੀ ਅਕਾਲ।
0: ਕਲਾਕਾਰ ਦੱਸੋ ਜੀ।
1: ਹਾਂ, ਕਲਾਕਾਰ ਰੇਸ਼ਮੀ ਕਟੋਰੀ ਫਿਲਮ ਚਾਹੀਦਾ ਸਾਡੀ ਬਾਅਦ ਚ, ਰੇਸ਼ਮੀ ਬਹਿਣਾ ਨੇ ਬਾਈ ਕੀ ਕਲਾਈ ਦੇ ਪਿਆਰ ਬੰਦਾ, ਰਾਖੀ ਬੰਧਨ ਹੋਣ ਵਾਲਾ।
0: ਵਾਹ ਜੀ ਵਾਹ। ਪ੍ਰੋਗਰਾਮ ਕਿਹੋ ਜਿਹੇ ਲੱਗਦੇ ਆ ਆਕਾਸ਼ਵਾਣੀ ਐਫ ਐਮ?
1: ਪ੍ਰੋਗਰਾਮ ਤਾਂ ਮੈਂ ਬਹੁਤ ਚੜਦਾ ਸੁਣਦਾ ਜੀ, ਉਹਨੇ ਮਤਲਬ ਕਿ ਆਪਣਾ ਪ੍ਰੋਗਰਾਮ ਚੱਲੇ ਸੀ ਉਦੋਂ ਹੀ ਸੁਣਦਾ ਆ ਰਿਹਾ ਜੀ। ਪ੍ਰੋਗਰਾਮ ਪੂਰੀ ਪੁਣ ਉਹਨੇ ਨਾਲ ਮੇਰਾ ਭਰਾ ਹਰਪਾਲ ਸਿੰਘ ਗੱਲ ਆਉਣ ਦੀ
0: ਜੀ,
1: ਪ੍ਰੋਗਰਾਮ
0: ਫੋਨ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਆਓ
1: ਤੁਹਾਡਾ ਬਹੁਤ ਸ਼ੁਕਰੀਆ, ਟੈਲ ਕਰ ਲਾ ਜੀ।
0: ਹਾਂਜੀ, ਆਓ ਸੁਣਦੇ ਹਾਂ ਤੁਹਾਡੀ ਪਸੰਦ ਦਾ
1: ਠੀਕ ਹੈ
0: ਗੀਤ।

0: ਧੰਨਵਾਦ ਪ੍ਰੋਗਰਾਮ ਫੋਨ ਕਰਨ ਲਈ। ਇਹ ਦੱਸੋ ਕਿਹੜੀ ਫਿਲਮ ਦਾ ਕਿਹੜਾ ਗੀਤ?
1: ਦੁੱਧ ਕਾ ਸਹਾਰਾ ਮਿਲ ਗਿਆ, ਇਹ ਸਰਮਾਈ ਗੀਤ ਮੇਰਾ ਆਪ ਵਾਲੀ ਬਹਾਰ ਆ ਗਈ ਇਹਦੇ ਵਿੱਚ, ਜਿਹਦੇ ਵਿੱਚ ਫਿਲਮ ਦੇ ਵਿੱਚ ਗੀਤ ਹੈਗੀ। ਪਰ ਜਿਹੜਾ ਸਰੋਤਾ ਮਨ ਚਾਹੀਏ ਇਹ ਟਾਈਮ ਬਦਲ ਕੇ ਸਾਡੇ ਵਾਸਤੇ ਬਹੁਤ ਨੁਕਸਾਨ ਹੋ ਗਿਆ ਜੀ।
0: ਕੀ ਨੁਕਸਾਨ ਹੋ ਗਿਆ?
1: ਹੁਣ ਸਾਨੂੰ ਅਸੀਂ ਕੰਮ ਕਰਦੇ ਹੁੰਦੇ ਉਸ ਟਾਈਮ ਦੇ ਸਾਨੂੰ ਰਿਕਾ ਹੋ ਜਾਂਦਾ ਜੀ, ਕਿਤੇ ਸਾਡੇ ਕੋਲ ਟਾਈਮ ਵਾਧੂ ਹੁੰਦਾ ਸੀਗਾ ਜੀ।
0: ਕੀ ਕੰਮ ਕਾਰ ਕਰਦੇ ਹੋ? ਚਲੋ ਕੋਈ ਗੱਲ ਨਹੀਂ, ਤੁਹਾਡੀ ਫਰਮਾਇਸ਼ ਸਾਡੇ ਅਫਸਰ ਸਾਹਿਬਾਨਾਂ ਤੱਕ ਪਹੁੰਚ ਗਈ ਹੋਊਗੀ, ਜ਼ਰੂਰ ਭਵਿੱਖ ਦੇ ਵਿੱਚ ਇਸ 'ਤੇ ਵੀ ਨਜ਼ਰਸਾਨੀ ਕੀਤੀ ਜਾਊਗੀ। ਬਹੁਤ ਬਹੁਤ ਧੰਨਵਾਦ ਪ੍ਰੋਗਰਾਮ 'ਚ ਫੋਨ ਕਰਨ ਲਈ ਗੁਰੂ ਨਾਨਕ ਜੀ।
1: ਧੰਨਵਾਦ ਜੀ, ਧੰਨਵਾਦ, ਬਹੁਤ ਬਹੁਤ ਧੰਨਵਾਦ।

0: ਜਾਂ ਵਾਹੀ ਰਹੇ ਜੀ,
1: ਠੀਕ ਹੈ। ਤੇ
0: ਵਾਹੀ ਕਰ ਰਹੇ
1: ਮੀਂਹ ਕਣੀ ਆ ਗਈ, ਮਹਾਰਾਜ ਨੇ ਛਿੱਟਾ
0: ਨਾ ਜੀ, ਮੀਂਹ ਕਣੀ ਤਾਂ ਕੋਈ ਨੀ, ਗਰਮੀ ਦੇ ਵੱਟ ਕੱਢੀ ਜਾਂਦਾ,
1: ਵੱਟ ਤਾਂ ਕੋਈ ਸ਼ੱਕ ਨੀ ਜੀ, ਜੱਟ
0: ਗਰਮੀ
1: ਕਹਿੰਦੇ ਆ
0: ਬਹੁਤ ਹੈ।
1: ਮਹੀਨਿਆਂ ਚ ਆ ਕੇ ਸਾਧ ਹੋ ਜਾਂਦਾ ਹੈ।
0: ਹਾਂ ਜੀ ਬਹੁਤ ਜ਼ਿਆਦਾ, ਇੱਕ ਉੱਤੋਂ ਝੋਨਾ ਲਾਉਣੇ ਉਹਨੇ ਤੈਨੂੰ ਪਤਾ ਹੀ ਹੈ ਜੀ, ਹੁਣ ਗਰਮੀ
1: ਮੱਛਰੀ
0: ਦਾ ਫਿਰ
1: ਮੱਛਰੀ ਖਾ ਜਾਂਦੀ ਹੈ। ਗੱਲ ਸਹੀ ਹੈ। ਚਲੋ ਆਕਾਸ਼ਵਾਣੀ FM ਬਠਿੰਡਾ ਸੁਣਦੇ ਰਹੋ, ਗਰਮੀ ਵੀ ਦੂਰ
0: ਧੰਨਵਾਦ
1: ਹੋਈ
0: ਜੀ,
1: ਜਾਊ ਤੇ ਗੀਤ ਵੀ ਤੁਹਾਡੇ ਪਸੰਦ ਆ ਰਿਹਾ ਸਾਡੇ ਨਾਲ ਮਿਲ ਕੇ। ਲਓ ਫਿਰ ਸੁਣੀਏ ਜੀ।
0: ਧੰਨਵਾਦ ਸੁਣੋ ਜੀ,
1: ਬਹੁਤ ਬਹੁਤ ਧੰਨਵਾਦ ਵੀ ਤੁਹਾਡਾ ਤੇ ਧੰਨਵਾਦ ਸਾਡੇ। ਠੀਕ ਹੈ ਜੀ ਨਛੱਤਰ ਜੀ, ਮਿਹਰਬਾਨੀ।
2: आते जाते खूबसूरत आवारा सड़कों पे

ਜੀ ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਹੈ ਜੀ ਸੁਰੀਲੀ ਦੁਪਹਿਰ, ਅਤੇ ਪ੍ਰੋਗਰਾਮ ਦੇ ਵਿੱਚ ਅਗਲਾ ਖਾਸ ਸ਼ਾਮਿਲ ਕਰਨ ਲੱਗੇ ਹਾਂ ਜੀ ਮਹਿਸ ਗੇਟ ਨਾਭਾ, ਸੋਮਦੱਤ, ਕੈਰਵ, ਜੋਤੀ ਰਾਣੀ ਅਤੇ ਗੁਰਮਨਤ। ਅਗਲਾ ਖਾਸ ਸਾਨੂੰ ਮਿਲਿਆ ਹੈ ਜੀ ਆਲਮਪੁਰਾ ਬਸਤੀ ਬਠਿੰਡਾ ਤੋਂ, ਵਿਸ਼ਨੂੰ ਜੋਗੀ ਮਸਤਾਨਾ, ਇਹਨਾਂ ਦੇ ਦੋਸਤ ਅਤੇ ਪਰਿਵਾਰ ਰਮਨ ਮਸਤਾਨਾ, ਸ਼ਮਸ਼ਮ ਮਸਤਾਨਾ, ਵੇਦ ਪ੍ਰਕਾਸ਼ ਅਤੇ ਝੁਮਰੂ ਬਾਬਾ। ਅਗਲਾ ਖਾਸ ਸਾਨੂੰ ਪ੍ਰਾਪਤ ਹੋਇਆ ਹੈ ਜੀ ਮੁਕਤਸਰ ਤੋਂ, ਅਤੇ ਲਿਖਣ ਵਾਲੇ ਸਰੋਤਾਂ ਨੇ ਜੀ ਬੱਬੂ ਸਿੰਘ ਧੀਮਾਨ, ਬਲਜਿੰਦਰ ਕੌਰ ਧੀਮਾਨ, ਰਵਨੀਤ, ਨਿਸ਼ੂ ਅਤੇ ਭੁਪਿੰਦਰ। ਅਗਲਾ ਖਤ ਸਾਨੂੰ ਪ੍ਰਾਪਤ ਹੋਇਆ ਜੀ ਪਿੰਡ ਗੰਗਾ, ਤਹਿਸੀਲ ਨਥਾਣਾ ਅਤੇ ਜ਼ਿਲ੍ਹਾ ਬਠਿੰਡਾ ਤੋਂ, ਲਿਖਣ ਵਾਲੇ ਸਰੋਤਾਂ ਨੇ ਜੀ ਗੁਰਦਾਸ ਸਿੱਧੂ, ਕੁਲਬਾਗ ਸਿੱਧੂ, ਹਰਨਾਥ ਸਿੱਧੂ, ਨਵਜਿੰਦ ਕੌਰ ਸਿੱਧੂ, ਸੋਨੀ ਸਿੱਧੂ ਅਤੇ ਰਮੀ ਸਿੱਧੂ। ਅਗਲਾ ਖਤ ਸ਼ਾਮਿਲ ਕਰਨ ਲੱਗੇ ਹਾਂ ਜੀ ਪ੍ਰੇਮ ਸਿੰਘ ਜੌੜਾ, ਮਨਜੀਤ ਕੌਰ ਜੌੜਾ, ਕਰਨਵੀਰ ਕਰਨ, ਦੁਪਿੰਦਰ, ਵਰਿੰਦਰ ਅਤੇ ਸਿਮਰਨ, ਕੁਲਦੀਪ, ਏਕਮ, ਦਮਨ ਅਤੇ ਅਭਿਜੋਤ, ਇਹਨਾਂ ਸਾਰੇ ਹੀ ਸਰੋਤਿਆਂ ਨੇ ਸਾਨੂੰ ਖਤ ਲਿਖਿਆ ਹੈ ਜੀ। ਅਤੇ ਅਗਲਾ ਖਤ ਅਸੀਂ ਸ਼ਾਮਿਲ ਕਰਨ ਲੱਗੇ ਹਾਂ ਜੀ ਜ਼ਿਲ੍ਹਾ ਮੁਕਤਸਰ ਪਿੰਡ ਮੌਲਾਂ ਤੋਂ, ਲਿਖਣ ਵਾਲੇ ਸਰੋਤਾਂ ਨੇ ਜੀ ਪਾਲ ਗਿੱਲ, ਗੁਰਦਿਆਲ ਗਿੱਲ, ਸਾਧੂ ਗਿੱਲ, ਦੀਸ਼ਾ ਮੋਹਲਾ, ਦਰਸ਼ਨ ਬਰਾੜ, ਮਲਕੀਤ ਕੁੜਿਆਣਾ, ਮਲੋਟ ਤੋਂ ਕੁਲਵੰਤ ਗਿੱਲ, ਜਸਵੰਤ ਗਿੱਲ ਅਤੇ ਰਮਨ ਗਿੱਲ। ਅਗਲਾ ਖਤ ਸਾਨੂੰ ਪ੍ਰਾਪਤ ਹੋਇਆ ਜੀ ਮੁੱਲਾਪੁਰ ਦਾਖਾ ਮੰਡੀ ਤੋਂ, ਲਿਖਣ ਵਾਲੇ ਸਰੋਤਾਂ ਨੇ ਜੀ ਰਾਜੇਸ਼ ਜੈਨ, ਅਰੁਣਾ ਜੈਨ, ਬਿੱਟੂ ਜੈਨ, ਮੱਟੂ ਜੈਨ, ਦੀਪਕ ਜੈਨ, ਗੌਤਮ ਜੈਨ, ਰਸਗੁੱਲਾ ਜੈਨ, ਬਰਗਰ ਜੈਨ, ਨਗੀਨਾ ਜੈਨ, ਅਰਿਹੰਤ ਜੈਨ, ਸੂਰਬੀ ਜੈਨ, ਬਾਵਾ ਜੈਨ। ਅਗਲਾ ਖਾਸ ਸਾਨੂੰ ਮਿਲਿਆ ਹੈ ਜੀ ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ, ਲਿਖਣ ਵਾਲੇ ਨੇ ਜੀ ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਜੈਵੀਰ ਸਿੰਘ ਠਾਕੁਰ, ਡਾਕਟਰ ਅਮਨਦੀਪ, ਅਨਿਲ ਸ਼ਰਮਾ ਅਤੇ ਸ਼ੁਭ ਚੰਦਰ ਬਜਾਜ, ਬਿੱਟਾ ਬਜਾਜ ਅਤੇ ਸਾਹਿਲ। ਅਗਲਾ ਖਤ ਹੈ ਜੀ ਨੇੜੇ ਧਰਮਸ਼ਾਲਾ ਪਿੰਡ ਕੋਟਲੀ ਅਬਲੂ ਤੋਂ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ, ਸੀਤਾ ਰਾਮ ਕੇਸਰੀ, ਰਾਣਾ, ਬਰਾੜ, ਬਲਤੇਜ, ਪ੍ਰਗਟ, ਅੰਮ੍ਰਿਤ ਧਾਲੀਵਾਲ, ਕਿੰਦਾ ਅਤੇ ਨੀਲਾ ਸਰਾ ਪਿੰਡ ਗੰਗਾ ਤੋਂ। ਅਗਲਾ ਖਤ ਹੈ ਜੀ ਪਿੰਡ ਪੱਖੀ ਖੁਰਦ ਫਰੀਦਕੋਟ ਤੋਂ, ਸਤਨਾਮ ਸਿੰਘ ਗਿੱਲ, ਗੁਰਿੰਦਰ ਗਿੱਲ ਅਤੇ ਗੁਰਲੀਨ। ਅਗਲਾ ਖਤ ਹੈ ਜੀ ਜੋ ਸਾਨੂੰ ਮਿਲਿਆ ਹੈ ਜੀ ਜ਼ਿਲ੍ਹਾ ਮੁਰਾਦਾਬਾਦ ਤੋਂ, ਉੱਤਰ ਪ੍ਰਦੇਸ਼ ਤੋਂ, ਲਿਖਣ ਵਾਲੇ ਸਰੋਤਾਂ ਨੇ ਜੀ ਮੁਕੇਸ਼ ਕਸ਼ਯਪ, ਸ਼ੀਤਲ ਕਸ਼ਯਪ, ਸੋਨੂ, ਸੁਰੇਸ਼, ਰਾਜਪਾਲ, ਪੰਕਜ, ਕਾਜਲ ਅਤੇ ਸੀਮਾ। ਆਓ ਹੁਣ ਇਹਨਾਂ ਸਾਰੇ ਹੀ ਸਰੋਤਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਨਰਿੰਦਰ ਬੀਬਾ ਦੀ ਆਵਾਜ਼ ਦੇ ਵਿੱਚ ਇਹ ਗੀਤ।

ਜੀ ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਜੀ ਸੁਰੀਲੀ ਦੁਪਹਿਰ, ਤੇ ਸਟੂਡੀਓ ਦੀ ਘੜੀ ਮੁਤਾਬਕ ਸਮਾਂ ਹੋ ਰਿਹਾ ਹੈ ਜੀ 2:42 ਤੇ 5 ਸਕਿੰਟ ਦਾ। ਤੇ ਆਓ ਹੁਣ ਪ੍ਰੋਗਰਾਮ ਦੇ ਵਿੱਚ ਅਗਲਾ ਖਤ ਸ਼ਾਮਿਲ ਕਰਦੇ ਹਾਂ ਜੀ, ਦਰਸ਼ਨ ਬੇਦੀ ਫੁੱਲੋ ਮਿੱਠੀ ਤੋਂ, ਕਿਰਨਾ ਗਿੱਲਪੱਤੀ ਤੋਂ, ਅਤੇ ਬਠਿੰਡਾ ਬੱਸ ਸਟੈਂਡ ਦੀ ਬੈਕ ਸਾਈਡ ਤੋਂ ਖਤ ਲਿਖ ਰਹੇ ਨੇ ਜੀ ਹੈਪੀ ਅਤੇ ਮਨਪ੍ਰੀਤ ਮਨੀ ਕੋਟ ਸ਼ਮੀਰ ਤੋਂ। ਹੁਣ ਅਸੀਂ ਵਟਸਐਪ ਸੁਨੇਹਾ ਨੂੰ ਵੀ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦੇ ਹਾਂ ਜੀ। ਵਟਸਐਪ 'ਤੇ ਸਾਨੂੰ ਸੁਨੇਹੇ ਲਿਖ ਭੇਜੇ ਨੇ ਜੀ ਵੜਿੰਗਖੇੜਾ ਪੰਜਾਬ ਤੋਂ। ਲਿਖਣ ਵਾਲੇ ਸਰੋਤਾਂ ਨੇ ਜੀ ਮਿੰਟੂ ਟੋਮਸ, ਪਿੰਕੀ ਲਵਲੀ, ਆਰਤੀ ਅਰੋੜਾ। ਅਗਲਾ ਜੋ ਵਟਸਐਪ ਸੁਨੇਹਾ ਸਾਨੂੰ ਮਿਲਿਆ ਹੈ ਜੀ, ਜਗਦੀਸ਼ ਰਾਏ ਗਰਗ, ਅੰਜਨਾ ਰਾਣੀ ਗਰਗ, ਰਵੀ ਗਰਗ, ਸ਼ਿਲਪਾ ਗਰਗ, ਵਿਕਾਸ ਗੋਇਲ ਅਤੇ ਨੀਤੂ ਗੋਇਲ। ਅਗਲਾ ਵਟਸਐਪ ਸੁਨੇਹਾ ਹੈ ਜੀ ਸਤੀਸ਼ ਕੁਮਾਰ ਬਾਂਸਲ, ਪਿੰਡ ਸਾਵੰਤ ਖੇੜਾ, ਨੇੜੇ ਮੰਡੀ ਡੱਬ ਵਾਲੀ ਤੋਂ। ਅਗਲਾ ਵਟਸਐਪ ਸੁਨੇਹਾ ਹੈ ਜੀ ਸ਼੍ਰੀ ਗੁਰੂ ਨਾਨਕ ਨਗਰ, 3 ਨੰਬਰ ਝੀਲਾਂ ਤੋਂ, ਬਠਿੰਡਾ ਤੋਂ ਹੀ ਸਾਨੂੰ ਵਟਸਐਪ ਮੈਸੇਜ ਮਿਲਿਆ ਹੈ ਜੀ। ਲਿਖਣ ਵਾਲੇ ਸਰੋਤਾਂ ਨੇ ਜੀ ਵੀਨਾ ਰਾਣੀ, ਆਸ਼ਾ ਰਾਣੀ, ਤੇਜਸ ਨਿੰਮਲ, ਹਰਗੁਣ ਨਿੰਮਲ, ਮੰਜੂ ਬਾਲਾ, ਮਨੋਜ ਕੁਮਾਰ, ਬੇਗ ਰਾਜ, ਮੋਹਨ ਲਾਲ, ਜਲੇਬੀ ਵਾਲਾ ਚੌਂਕ, ਸਿਰਕੀ ਬਾਜ਼ਾਰ ਬਠਿੰਡਾ ਤੋਂ। ਪਿੰਡ ਰਾਮਿਆਣਾ ਤੋਂ ਸਾਨੂੰ ਮੈਸੇਜ ਭੇਜ ਰਹੇ ਨੇ ਜੀ ਪ੍ਰਕਾਸ਼ ਚੰਦ, ਦੇਸ ਰਾਜ ਮਾਂਡੀਆ ਅਤੇ ਸਮੂਹ ਪਰਿਵਾਰ ਅਤੇ ਇਹਨਾਂ ਦੇ ਦੋਸਤ। ਅਗਲਾ ਵਟਸਐਪ ਸੁਨੇਹਾ ਸਾਨੂੰ ਮਿਲਿਆ ਹੈ ਜੀ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ। ਲਿਖਣ ਵਾਲੇ ਨੇ ਜੀ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ। ਅਗਲਾ ਵਟਸਐਪ ਸੁਨੇਹਾ ਹੈ ਜੀ ਨੱਥੂ ਰਾਮ ਸ਼ਰਮਾ, ਅਨਾਜ ਮੰਡੀ ਕਾਲਾਂ ਵਾਲੇ, ਜ਼ਿਲ੍ਹਾ ਸਿਰਸਾ ਹਰਿਆਣਾ ਤੋਂ। ਅਗਲਾ ਖਤ ਪਿੰਡ ਫੁੱਲੋ ਮਿੱਠੀ ਤੋਂ ਮਿਲਿਆ ਹੈ ਜੀ ਸਾਨੂੰ ਹਰਜਸ ਸਿੰਘ ਢਿੱਲੋਂ, ਦੀਪ ਇੰਦਰ ਸਿੰਘ ਢਿੱਲੋਂ ਤਾਰੀ, ਬਲਕੌਰ ਸਿੰਘ ਸਿੱਧੂ, ਜੀਤ ਸਿੰਘ ਕੌਲਤਰ, ਭੋਲਾ ਸਿੰਘ ਬਹਿਨੀਵਾਲ, ਰਾਮ ਸਿੰਘ ਗੈਰੀ ਬੁੱਟਰ ਤੋਂ। ਜੀ ਦੋਸਤੋ, ਇਹਨਾਂ ਸਾਰੇ ਹੀ ਸਰੋਤਿਆਂ ਦਾ ਪ੍ਰੋਗਰਾਮ ਦੇ ਵਿੱਚ ਸਾਨੂੰ ਖਤ ਲਿਖਣ ਲਈ ਅਤੇ ਵਟਸਐਪ ਸੁਨੇਹਾ ਸਾਨੂੰ ਭੇਜਣ ਲਈ ਬਹੁਤ ਬਹੁਤ ਸ਼ੁਕਰੀਆ ਕਰਦੇ ਹਾਂ ਜੀ। ਅਤੇ ਆਓ ਇਹਨਾਂ ਸਾਰੇ ਹੀ ਸਰੋਤਿਆਂ ਦੀ ਫਰਮਾਇਸ਼ 'ਤੇ ਹੁਣ ਸੁਣ ਲੈਂਦੇ ਹਾਂ ਇੱਕ ਹੋਰ ਗੀਤ, ਰਾਜਾ ਸਿੱਧੂ ਅਤੇ ਮਿਸ ਪੂਜਾ ਦੀ ਆਵਾਜ਼ ਦੇ ਵਿੱਚ।

0: ਹੋਣਗੇ ਸਰਕਾਰੀ ਮਿਡਲ ਸਕੂਲ ਲਹਿਰਾ ਖਾਨਾ ਦੇ ਵਿਦਿਆਰਥੀ। ਪ੍ਰੋਗਰਾਮ ਦੇ ਮੇਜ਼ਬਾਨ ਨਿਤੇਸ਼ ਕੁਮਾਰ। ਸੋ ਸੁਣਨਾ ਜ਼ਰੂਰ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ, ਮਿਤੀ 19 ਜੁਲਾਈ, ਦਿਨ ਐਤਵਾਰ, ਸਵੇਰੇ 10 ਵਜੇ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਮਨਦੀਪ ਰਜੌਰਾ।
1: ਪ੍ਰੋਗਰਾਮ ਪ੍ਰਸਾਰਣ ਸੰਬੰਧੀ ਇੱਕ ਸੂਚਨਾ। ਆਕਾਸ਼ਵਾਣੀ FM ਬਠਿੰਡਾ ਦੇ ਅਦਬੀ ਪ੍ਰੋਗਰਾਮ ਸੁਖਨ ਦੇ ਵਾਰਸ ਦੇ ਵਿੱਚ ਇਸ ਵਾਰ ਯਾਨੀ ਕਿ ਮਿਤੀ 19 ਜੁਲਾਈ ਨੂੰ ਮਹਿਮਾਨ ਹੋਣਗੇ ਉੱਗੀ ਕਵਿਤਰੀ ਤੇ ਕਹਾਣੀਕਾਰਾ ਦਿਲਪ੍ਰੀਤ ਗੁਰੀ। ਇਹ ਇਹਨਾਂ ਦੇ ਨਾਲ ਮੁਲਾਕਾਤ ਦਾ ਦੂਜਾ ਭਾਗ ਹੋਵੇਗਾ। ਸੋ ਸੁਣਨਾ ਜ਼ਰੂਰ ਪ੍ਰੋਗਰਾਮ ਸੁਖਨ ਦੇ ਵਾਰਿਸ, ਮਿਤੀ 19 ਜੁਲਾਈ, ਦਿਨ ਐਤਵਾਰ, ਸਵੇਰੇ ਠੀਕ 10:30 ਵਜੇ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਮਨਦੀਪ ਰਜੌਰਾ।
2: ਬਹੁਤ ਦੂਰ ਮਗਰ ਬਹੁਤ ਪਾਸ ਰਹਤੇ ਹੋ, ਆਂਖੋਂ ਸੇ ਦੂਰ ਮਗਰ ਦਿਲ ਕੇ ਪਾਸ ਰਹਤੇ ਹੋ, ਮੁਝੇ ਬਸ ਇਤਨਾ ਬਤਾ ਦੋ, ਮੁਝੇ ਬਸ ਇਤਨਾ ਬਤਾ ਦੋ, ਕਿਆ ਤੁਮ ਵੀ ਮੇਰੇ ਬਿਨ ਉਦਾਸ ਰਹਤੇ ਹੋ।

ਜੀ ਇਸੇ ਹੀ ਤਰ੍ਹਾਂ ਦੇ ਤੁਹਾਡੇ ਭੇਜੇ ਹੋਏ ਪਿਆਰੇ ਪਿਆਰੇ ਸ਼ੇਅਰ ਤੇ ਕਵਿਤਾਵਾਂ ਤੇ ਆਧਾਰਿਤ ਸਿਲਸਿਲਾ ਪੈਗਾਮ ਜਿਸ ਦਾ ਆਨੰਦ ਤੁਸੀਂ ਮਾਣੋਗੇ ਕੱਲ ਸਵੇਰੇ 7 ਵਜੇ ਪ੍ਰੋਗਰਾਮ ਸੱਜਰੀ ਸਵੇਰ ਦੇ ਦੌਰਾਨ ਵਾਚਕ ਹੋਣਗੇ ਵਿਜੇ ਲਕਸ਼ਮੀ ਸੋ ਸੁਣਨਾ ਨਾ ਭੁੱਲਣਾ ਕੱਲ ਸਵੇਰੇ 7 ਵਜੇ ਪ੍ਰੋਗਰਾਮ ਸੱਜਰੀ ਸਵੇਰ ਦੌਰਾਨ ਸਿਲਸਿਲਾ ਪੈਗਾਮ

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 18 ਜੁਲਾਈ ਦਿਨ ਸ਼ਨੀਵਾਰ ਸ਼ਾਮ 5:30 ਵਜੇ ਤੁਸੀਂ ਸਰਵਣ ਕਰੋਗੇ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਅੰਤਰਗਤ ਸਿਲਸਿਲਾ ਅਰਦਾਸ ਦਰਸ਼ਨ ਰੂਪ ਅਭਿਆਸ।

ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਨੇ ਸ਼੍ਰੀ ਬਲਜੀਤ ਸ਼ਰਮਾ। ਪ੍ਰੋਗਰਾਮ ਸਰਵਣ ਕਰਨਾ ਨਾ ਭੁੱਲਿਓ। 18 ਜੁਲਾਈ ਦਿਨ ਸ਼ਨੀਵਾਰ ਸ਼ਾਮ 5:30 ਵਜੇ।

ਬਠਿੰਡਾ ਤੋਂ ਬਲਦੇਵ ਸਿੰਘ, ਇੰਦਰਜੀਤ ਸਿੰਘ, ਸਰਬਜੀਤ ਸਿੰਘ, ਰਵਿੰਦਰ ਕੌਰ, ਜਸਵੀਰ ਕੌਰ, ਕੋਮਲਪ੍ਰੀਤ ਕੌਰ ਅਤੇ ਸਾਰਾ ਹੀ ਧਾਲੀਵਾਲ ਪਰਿਵਾਰ। ਆਓ ਸਰੋਤਿਓ, ਹੁਣ ਇਹਨਾਂ ਸਾਰੇ ਹੀ ਸਰੋਤਿਆਂ ਦੀ ਫਰਮਾਇਸ਼ 'ਤੇ ਸੁਣ ਲੈਂਦੇ ਹਾਂ ਪ੍ਰੋਗਰਾਮ ਦਾ ਆਖਰੀ ਗੀਤ, ਜਿਸ ਨੂੰ ਕਿ ਆਵਾਜ਼ ਦਿੱਤੀ ਹੈ ਅਮਰਿੰਦਰ ਗਿੱਲ ਨੇ।

ਜੀ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਸੁਰੀਲੀ ਦੁਪਹਿਰ, ਅਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ, ਅਤੇ ਹੁਣ ਮੈਨੂੰ ਸੁਮਨਪ੍ਰੀਤ ਕੌਰ ਨੂੰ ਅੱਜ ਦਾ ਪ੍ਰੋਗਰਾਮ ਸੁਰੀਲੀ ਦੁਪਹਿਰ ਇੱਥੇ ਹੀ ਖਤਮ ਕਰਨ ਦੀ ਦਿਓ ਇਜਾਜ਼ਤ। ਨਮਸਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੁਰੀਲੀ ਦੁਪਹਿਰ। ਹੁਣ ਤੋਂ ਕੁਝ ਸਮੇਂ ਬਾਅਦ ਯਾਨੀ ਕਿ ਠੀਕ 3 ਵਜੇ ਤੁਸੀਂ ਸੁਣੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਵਿੱਚ 3:30 ਵਜੇ ਹੋਵੇਗਾ ਪ੍ਰੋਗਰਾਮ ਮਨ ਚਾਹੇ ਗੀਤ ਅਤੇ 4 ਵਜੇ ਹੋਵੇਗਾ ਪ੍ਰੋਗਰਾਮ ਬੋਂਬੇ ਟਾਕੀਜ਼। ਮੁੰਬਈ ਦੇ ਪ੍ਰਸਾਰਣਾਂ ਲਈ ਕੁਝ ਪਲ ਕਰੋ ਸਾਡੇ ਨਾਲ ਇੰਤਜ਼ਾਰ।

0: ਕਿਸਾਨ ਵੀਰਾਂ ਤੇ ਭੈਣਾਂ ਦਾ ਸਵਾਗਤ ਹੈ ਪ੍ਰੋਗਰਾਮ ਕਿਸਾਨ ਬਾਣੀ ਵਿਚ। ਅੱਜ ਦੇ ਪ੍ਰੋਗਰਾਮ ਕਿਸਾਨ ਬਾਣੀ ਵਿਚ ਜੋ ਗੱਲਬਾਤ ਹੈ ਉਹ ਆਪਣੀ ਗੱਲਬਾਤ ਹੈ ਵਣ ਖੇਤੀ ਦੀ ਮਹੱਤਤਾ। ਵਣ ਖੇਤੀ ਦੀ ਮਹੱਤਤਾ ਦੇ ਲਈ ਅੱਜ ਸਾਡੇ ਸਟੂਡੀਓ ਵਿਚ ਡਾਕਟਰ ਸਾਹਿਬ ਪਹੁੰਚੇ ਨੇ, ਡਾਕਟਰ ਅਵਤਾਰ ਸਿੰਘ। ਅਸੀਂ ਇਹਨਾਂ ਦਾ ਸਵਾਗਤ ਕਰਦੇ ਹਾਂ ਸਰ। ਸਤਿ ਸ੍ਰੀ ਅਕਾਲ ਜੀ।
1: ਧੰਨਵਾਦ ਜੀ।
0: ਸਰ, ਵਣ ਖੇਤੀ ਦੀ ਮਹੱਤਤਾ ਦੀ ਗੱਲ ਕਰਦੇ ਹੋਏ ਤੇ ਹੁਣ ਸਾਡਾ ਮਹੀਨਾ ਸਾਵਣ ਦਾ ਚੜ੍ਹ ਚੁੱਕਿਆ ਤੇ ਉਸ ਦੇ ਵਿੱਚ ਸਭ ਦਾ ਹੀ ਧਿਆਨ ਹੁੰਦਾ ਕਿ ਅਸੀਂ ਆਪਦੇ ਘਰਾਂ ਵਿੱਚ, ਵਿਹੜਿਆਂ ਵਿੱਚ, ਖੇਤਾਂ ਦੀਆਂ ਵੱਟਾਂ ਤੇ ਜਾਂ ਚਾਹਵਾਨ ਕਿਸਾਨ ਵਣ ਦੀ ਪੂਰੀ ਵੀ ਖੇਤੀ ਆਪਦੇ ਕਿੱਲਿਆਂ ਦੇ ਸੰਬੰਧ ਵਿੱਚ ਵੀ ਕਰ ਸਕਦੇ, ਇਸ ਬਾਰੇ ਤੁਸੀਂ ਸਾਨੂੰ ਅੱਜ ਕੀ ਚਾਨਣਾ ਪਾਉਣਾ ਹੈ ਜੀ?
1: ਜੀ, ਜਿਵੇਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਦਰਖਤ ਜਿਹੜੇ ਹੈਗੇ ਹੈ ਉਹ ਦਿਨੋਂ ਦਿਨ ਘੱਟ ਰਹੇ ਹੈ
0: ਜੀ,
1: ਕਿਉਂਕਿ ਆਪਣਾ ਜਿਹੜੀ ਹੈਗੀ ਹੈ ਸੜਕਾਂ ਨਵੀਆਂ ਬਣ ਰਹੀਆਂ, ਉਹਨਾਂ ਦੇ ਜਿਹੜੇ ਚੌੜੇ ਹੋਣ ਕਰਕੇ ਜਿਹੜੇ ਪੁਰਾਣੇ ਦਰਖਤ ਲੱਗੇ ਸੀਗੇ ਉਹ ਕਾਫੀ ਕੁ ਮਾਤਰਾ ਦੇ ਵਿੱਚ ਵੱਡੇ ਦਰਖਤ ਘੱਟ ਗਏ ਹੈ। ਇਹ ਤੋਂ ਬਾਅਦ ਸਾਡੇ ਜਿਹੜੇ ਜੰਗਲਾਂ ਹੇਠ ਜਿਹੜਾ ਦਰਖਤ ਹੈਗਾ ਏਰੀਆ ਰਕਬਾ ਉਹ ਕਾਫੀ ਘੱਟ ਗਿਆ। ਫਿਰ ਉਹ ਤੋਂ ਬਾਅਦ ਸਾਡੀ ਜਿਹੜੀ ਹੈ ਵਿਕਾਸ ਹੋ ਰਿਹਾ, ਨਵੀਆਂ ਨਵੀਆਂ ਸ਼ਹਿਰਾਂ ਦੇ ਵਿੱਚ ਕਲੋਨੀਆਂ ਬਣ ਰਹੀਆਂ, ਉਹਨਾਂ ਦੇ ਕਾਰਨ ਵੀ ਜਿਹੜੇ ਹੈਗੇ ਹੈ ਦਰਖਤ ਕਾਫੀ ਕੱਟੇ ਜਾ ਰਹੇ ਹੈ। ਤੀਸਰਾ ਹੈਗਾ ਜਿਹੜੀ ਹੈਗੀ ਹੈ ਮਸ਼ੀਨਰੀ ਜਿਹੜੀ ਹੈਗੀ ਕਰਕੇ, ਜਿਵੇਂ ਕੰਬਾਈਨਾਂ ਜਾਂ ਲੇਜਰ ਲੈਵਰ ਕਰਾਹੇ ਕਰਕੇ ਜਿਹੜੇ, ਕਿਉਂਕਿ ਉਹਨਾਂ ਦੇ ਵਿੱਚ ਕਿਸਾਨਾਂ ਨੂੰ ਦਿੱਕਤ ਆਉਂਦੀ ਸੀ ਮਸ਼ੀਨਰੀ ਚੱਲਣ ਨਾਲ, ਉਹ ਵੀ ਇੱਕ ਕਾਰਨ ਬਣਿਆ ਦਰਖਤਾਂ ਦੇ ਘਟਣ ਦਾ। ਅਤੇ ਇਸ ਟਾਈਮ ਦੇ ਉੱਤੇ ਜੇ ਆਪਾਂ ਪੰਜਾਬ ਦੀ ਸਥਿਤੀ ਦੇਖੀ ਜਾਵੇ ਤਾਂ ਉਹ ਸਿਰਫ ਸਰਕਾਰੀ ਅੰਕੜੇ ਦੱਸਦੇ ਆ ਕਿ 6

0: ਕਫੀਸ਼ ਦੀ ਜਿਹੜਾ ਹੈਗਾ ਹਿੱਸਾ ਜਿਹੜਾ ਦਰਖਤਾਂ ਥੱਲੇ ਹੈ,
1: ਜੀ
0: ਜਿਹਦੇ ਵਿੱਚੋਂ 3 ਕਫੀਸਦੀ ਸਰਕਾਰੀ ਜਿਹੜੇ ਬੀੜ ਹੈਗੇ ਆ ਜਾਂ ਸੜਕਾਂ ਦੁਆਲੇ ਉਹ, ਅਤੇ 3 ਕਫੀਸਦੀ ਹਿੱਸਾ ਜਿਹੜਾ ਹੈਗਾ ਉਹ ਕਿਸਾਨਾਂ ਦੇ ਜਿਹੜਾ ਖੇਤਾਂ ਦੇ ਵਿੱਚ ਲੱਗਿਆ ਵਾ ਜਾਂ ਜਿਹੜੇ ਕਿਸਾਨ
1: ਰੁਝਾਨ ਕਰਕੇ
0: ਹਾਂ ਬਣ ਖੇਤੀ ਕਰ ਰਹੇ ਆ ਉਹਨਾਂ ਕਰਕੇ ਹੈਗਾ। ਪਰ ਸਾਨੂੰ ਇਸ ਟਾਈਮ ਦੇ ਉੱਤੇ ਜੇ ਅਸੀਂ, ਕਿਉਂਕਿ ਇਹ ਜਾਣਦੇ ਹਾਂ ਕਿ ਕਿਸਾਨ ਜਿਹੜੇ ਦਰਖਤ ਨੇ ਇਹ ਸਾਨੂੰ ਕਾਰਬਨ ਡਾਈਆਕਸਾਈਡ ਲੈ ਕੇ ਅਤੇ ਉਹਦੇ ਦੇ ਵਿੱਚ ਆਪਾਂ ਨੂੰ ਆਕਸੀਜਨ ਦਿੰਦੇ ਆ ਜਿਹਦਾ ਆਪਾਂ ਸਾਹ ਲੈਂਦੇ ਹਾਂ, ਅਤੇ ਉਹ ਜਿਹੜੀ ਸਾਡੀ ਨੈਸ਼ਨਲ ਫੋਰੈਸਟ ਪੋਲਿਸੀ ਹੈਗੀ ਹੈ ਉਹਦੇ ਮੁਤਾਬਕ ਸਾਡੇ ਪੰਜਾਬ ਦੇ ਵਿੱਚ 20% ਹਿੱਸਾ ਜਿਹੜਾ ਘੱਟੋ ਘੱਟ ਜਿਹੜਾ ਹੈਗਾ ਦਰਖਤਾਂ ਥੱਲੇ ਹੋਣਾ ਚਾਹੀਦਾ। ਪਰ ਇਸ ਟਾਈਮ ਦੇ ਉੱਤੇ ਜਿਹੜੀ ਹੈਗੀ ਸਾਡੀ ਜਿਹੜੀ ਸਥਿਤੀ ਸਿਰਫ 6% ਹਿੱਸਾ ਹੀ ਸਾਡੇ ਕੋਲ ਦਰਖਤਾਂ ਦੇ ਥੱਲੇ ਹੈ, 14% ਜਿਹੜਾ ਹੈਗਾ ਸਾਡੇ ਕੋਲ ਰਕਬਾ ਦਰਖਤਾਂ ਥੱਲੇ ਘੱਟ ਹੈ, ਅਤੇ ਇਸ ਕਰਕੇ ਜਿਹੜਾ ਹੈਗਾ ਸਾਨੂੰ ਜਿਹੜੇ ਵੱਧ ਤੋਂ ਵੱਧ ਜਿਹੜੇ ਦਰਖਤ ਲਗਾਉਣੇ ਚਾਹੀਦੇ ਆ।
1: ਜਿਹੜਾ 14% ਤੁਸੀਂ ਇਹ ਸਾਨੂੰ ਦੱਸਿਆ, ਇਸ ਦੇ ਲਈ ਅਸੀਂ ਆਪਣੇ ਆਪ ਲਈ, ਤੁਸੀਂ ਜਾਂ ਮੈਂ ਜਾਂ ਜਿਹੜੇ ਵੀ ਚਾਹਵਾਨ ਨੇ, ਉਹ ਉਸ ਨੂੰ ਕਿਸ ਤਰ੍ਹਾਂ ਪੂਰਾ ਕਰ ਸਕਦੇ ਆ? ਜਿਵੇਂ ਆਪਣੇ ਵਿਹੜਿਆਂ ਦੇ ਵਿੱਚ ਲਗਾ ਕੇ ਤਾਂ ਉਹ ਵੀ ਉਹਦੇ ਵਿੱਚ ਆ ਜਾਂਦੇ ਆ, 14% ਵਿੱਚ ਆ ਜਾਂਦੇ?
0: ਬਿਲਕੁਲ ਬਿਲਕੁਲ, ਆਪਾਂ ਤਾਂ ਦਰਖਤਾਂ ਦੇ ਥੱਲੇ ਰਕਬਾ ਪੂਰਾ ਕਰਨਾ, ਦਰਖਤ ਲਗਾਉਣੇ ਆ, ਹੈ ਨਾ।
1: ਹਾਂਜੀ,
0: ਉਹਦੇ ਵਿੱਚ ਕੀ ਹੈ ਵੀ ਅਸੀਂ ਹੁਣ ਆਪਾਂ ਇਹ ਦੇਖਿਆ, ਕਿਉਂਕਿ ਜ਼ਮੀਨ ਪੰਜਾਬ ਜਿਹੜਾ ਖੇਤੀ ਪ੍ਰਧਾਨ ਸੂਬਾ
1: ਜੀ,
0: ਅਤੇ ਅਸੀਂ ਹੁਣ ਇਕੱਲੇ ਜੰਗਲਾਂ ਥੱਲੇ ਤਾਂ ਜਿਹੜਾ ਹੈਗਾ ਰਕਬਾ ਵਧਾ ਨਹੀਂ ਸਕਦੇ, ਉਹਦੇ ਲਈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਜਿਹੜੇ ਆ ਕੁਛ ਮਾਡਲ ਦਿੱਤੇ ਆ ਜਾਂ ਜਿਹਨੂੰ ਅਸੀਂ ਵਣ ਖੇਤੀ ਕਹਿੰਦੇ ਹਾਂ, ਉਹਦੇ ਵਿੱਚ ਕੀ ਹੈ ਵੀ ਆਮ ਜਿਹੜੀ ਰਵਾਇਤੀ ਫਸਲਾਂ ਬੀਜਦੇ ਹਾਂ ਉਹਨਾਂ ਦੇ ਨਾਲ ਨਾਲ 'ਚ ਅਸੀਂ ਦਰੱਖਤਾਂ ਦੀ ਕਾਸ਼ਤ ਕਰਦੇ ਹਾਂ ਜਿਹਨੂੰ ਅਸੀਂ ਵਣ ਖੇਤੀ ਕਹਿ ਦਿੰਦੇ ਹੈਗੇ ਹਾਂ। ਇਹਦੇ ਵਿੱਚ ਕੀ ਹੈ ਵੀ ਅਸੀਂ ਕੁਛ ਕੁ ਦਰੱਖਤ ਦੀ ਸਿਫਾਰਿਸ਼ ਕਰਦੇ ਹੈਗੇ ਹੈ ਜਿਹੜੇ ਕਮਰਸ਼ੀਅਲ ਖੇਤੀ ਕਿਸਾਨ ਵੀਰਾਂ ਨੇ, ਜਿਹੜੇ ਸਿਰਫ ਆਪਾਂ ਸੋਚਦੇ ਹਾਂ ਵੀ ਕਣਕ ਝੋਨੇ ਦੇ ਬਦਲ ਦੇ ਲਈ ਕਮਾਈ ਦੇ ਸਾਧਨ ਵਾਸਤੇ,
1: ਜਾਨੀ ਕਿ ਆਪਦਾ ਪੂਰਾ ਖੇਤ ਆਪਾਂ ਵਣ ਦੇ ਥੱਲੇ ਲੈ
0: ਆਉਣਾ। ਹਾਂਜੀ ਬਿਲਕੁਲ, ਵੀ ਉਹ ਤਾਂ ਹੀ ਕਿਸਾਨ ਲਾਉਣਗੇ ਕਿਸਾਨ ਵੀਰ ਜੇ ਉਹਨਾਂ ਨੂੰ ਉਹਦੀ ਜਿਹੜੀ ਹੈਗੀ ਹੈ ਆਮਦਨ ਜਿਹੜੀ ਹੈ ਉਹ ਰਵਾਇਤੀ ਫਸਲਾਂ ਦੇ ਬਰਾਬਰ ਜਾਂ ਉਹ ਤੋਂ ਵੱਧ ਮਿਲੂਗੀ।
1: ਹਾਂਜੀ ਹਾੜੀ ਸੋਣੀ
0: ਜੀ। ਹਾਂਜੀ ਬਿਲਕੁਲ, ਨਹੀਂ ਤਾਂ ਕਿਸਾਨ ਨੂੰ ਫਿਰ ਉਹ ਕਰੀ ਜਾਂਦਾ ਆਪਣੀ ਖੇਤੀ। ਉਹਦੇ ਲਈ ਫਿਰ ਅਸੀਂ ਜਿਹੜੇ ਹੈਗੇ ਹੈ ਕੁਛ ਕੁ ਦਰੱਖਤਾਂ ਦੀ ਜਿਹੜੀ ਹੈਗੀ ਹੈ ਚੋਣ ਕੀਤੀ ਹੈ ਜਿਹੜੀ ਸਾਡੇ ਇਸ ਇਲਾਕੇ ਦੇ ਵਿੱਚ ਜਿਹੜੀ ਹੈ ਹੋ ਜਾਂਦੀ ਹੈ, ਉਹ ਦਰੱਖਤ ਅਸੀਂ ਕੀਤੇ ਜਿਹਨਾਂ ਦਰੱਖਤਾਂ ਦਾ ਵਾਧਾ ਵਿਕਾਸ ਜ਼ਿਆਦਾ ਹੁੰਦਾ, ਅਤੇ ਜਿਹੜੀਆਂ ਅਸੀਂ ਥੱਲੇ ਫਸਲਾਂ ਬੀਜਦੇ ਹਾਂ ਉਹਨਾਂ ਦੇ ਉੱਤੇ ਜਿਹੜਾ ਉਹਦਾ ਛਾਂ ਦਾ ਅਸਰ ਵੀ ਘੱਟ ਪੈਂਦਾ, ਯਾਨੀ ਕਿ ਉਹ ਛੋਟੀ ਛਤਰੀ ਵਾਲੇ ਦਰੱਖਤ, ਸਿੱਧੇ ਜਾਂਦਰ ਵਾਲੇ ਦਰੱਖਤ, ਅਤੇ ਜਿਹਦਾ ਵਾਧਾ ਵਿਕਾਸ ਜ਼ਿਆਦਾ ਹੁੰਦਾ, ਅਤੇ ਫਿਰ ਉਹਦੀ ਹੈਗੀ ਹੈ ਵੀ ਗਾਹਾਂ ਉਹਦੀ ਲੱਕੜ ਵੀ ਜਿਹੜੀ ਹੈ ਵਿਕੇ ਜਲਦੀ, ਕਿਸਾਨ ਨੂੰ 2 ਪੈਸੇ ਵੀ ਮਿਲਣ। ਉਹਦੇ ਵਿੱਚ ਅਸੀਂ ਜਿਹੜੇ ਮੁੱਖ ਤੌਰ ਦੇ ਉੱਤੇ ਜਿਹੜੇ ਹੈਗੇ ਹੈ ਇੱਕ ਪੋਪੂਲਰ ਵਰਮਾ ਡੇਕ ਅਤੇ ਸਫੈਦੇ ਦੀ, ਜਿਹੜੀ ਕਲੋਨਲ ਸਫੈਦੇ ਦੀ ਸਿਫਾਰਿਸ਼ ਕਰਦੇ ਹਾਂ, ਪਰ ਅਸੀਂ ਇਹ ਤਿੰਨਾਂ ਦਰੱਖਤ ਵੈਸੇ ਬਾਕੀ ਦਰੱਖਤਾਂ ਦੀ ਸਿਫਾਰਿਸ਼ ਕਰਦੇ ਹਾਂ ਜਿਹਦੇ ਵਿੱਚ ਗੈਜੁਰੀਨਾ ਆ ਗਿਆ ਜਾਂ ਟਾਹਲੀ ਵਗੈਰਾ ਆ ਗਈ, ਪਰ ਇਹ 3 ਦਰੱਖਤ ਜਿਹੜੇ ਹੈਗੇ ਹੈ ਇਹ ਜ਼ਿਆਦਾ ਮੁਨਾਫਾ ਕਿਸਾਨ ਵੀਰਾਂ ਨੂੰ ਦਿੰਦੇ ਹੈਗੇ ਹੈ। ਪਰ ਇਹ ਵੀ ਅਸੀਂ ਹਰ ਥਾਂ 'ਤੇ ਨਹੀਂ ਸਿਫਾਰਿਸ਼ ਕਰਦੇ, ਇਹਦੇ ਲਈ ਵੱਖੋ ਵੱਖਰੇ ਪਾਣੀ ਅਤੇ ਵੱਖੋ ਵੱਖਰੀ ਕਿਸਮ ਦੀ ਜਿਹੜੀ ਹੈ ਧਰਤੀ ਚਾਹੀਦੀ ਹੈ।
1: ਠੀਕ, ਪਾਣੀ ਯਾਨੀ ਕਿ ਧਰਤੀ ਦਾ ਟੈਸਟ ਕਰਵਾ ਲੈਣਾ ਚਾਹੀਦਾ ਦਰਖਤ ਦਾ ਖੇਤ ਲਾਉਣ ਤੋਂ ਪਹਿਲਾਂ।
0: ਉਹ ਤੋਂ ਪਹਿਲਾਂ ਮਿੱਟੀ ਵੀ ਦਰਖਤ ਚੈੱਕ ਕਰਾਉਣੀ ਹੈ ਅਤੇ ਪਾਣੀ ਵੀ ਚੈੱਕ ਕਰਾਉਣਾ, ਫਿਰ ਜਿਹੜੀ ਹੈਗੀ ਹੈ ਮਾਹਰਾਂ ਦੀ ਸਲਾਹ ਲੈਣੀ ਹੈ ਵੀ ਸਾਡੀ ਜ਼ਮੀਨ ਦੇ ਉੱਤੇ ਕਿਹੜਾ ਦਰਖਤ ਲੱਗ ਸਕਦਾ। ਮੰਨ ਲਓ ਜਿਵੇਂ ਪੋਪੂਲਰ ਦੀ ਗੱਲ ਕਰੀਏ ਅਸੀਂ, ਪੋਪੂਲਰ ਸਿਰਫ ਜਿੱਥੇ ਪਾਣੀ ਨਹਿਰੀ ਪਾਣੀ ਜਾਂ ਟਿਊਬਵੈੱਲ ਦਾ 1 ਨੰਬਰ ਪਾਣੀ ਹੈ ਸਿਰਫ ਉੱਥੇ ਹੀ ਲਗਾਉਣਾ ਹੈਗਾ। ਜੇ ਸਾਡੇ ਕੋਲ ਪਾਣੀ ਮਾੜਾ ਹੈਗਾ ਅਤੇ 3 ਜਾਂ 4 ਨੰਬਰ ਹੈ, ਫਿਰ ਉੱਥੇ ਅਸੀਂ ਪੋਪੂਲਰ ਨਹੀਂ, ਉੱਥੇ ਅਸੀਂ ਵਰਮਾ ਡੇਕ ਜਾਂ ਸਫੈਦੇ ਕੰਨੀ ਜਿਹੜਾ ਜਾਵਾਂਗੇ। ਜਿਹੜੀ ਗੱਲ ਕੀਤੀ ਹੈ ਮੈਂ ਸਫੈਦੇ ਦੀ, ਕਲੋਨਲ ਸਫੈਦੇ ਦੀ, ਉਹ ਜਿਹੜਾ ਹੈਗਾ ਅਸੀਂ ਖੇਤ ਦੇ ਆਲੇ ਦੁਆਲੇ ਖਾਲੀ ਥਾਵਾਂ 'ਤੇ ਜਾਂ ਜਿਹੜੇ ਸੇਮ ਵਾਲੇ ਇਲਾਕਿਆਂ ਦੇ ਵਿੱਚ ਉੱਥੇ ਹੀ ਸਿਫਾਰਿਸ਼ ਕਰਦੇ ਹੈਗੇ ਹਾਂ। ਇਹ ਵਰਮਾ ਡੇਕ ਆ ਗਈ, ਵਰਮਾ ਡੇਕ ਵੀ ਜਿਹੜੀ ਹੈਗੀ ਹੈ ਮਾੜੇ ਪਾਣੀ ਝੱਲ ਲੈਂਦੀ ਹੈ, ਇਹਨੂੰ ਅਸੀਂ ਪੂਰੇ ਖੇਤ ਦੇ ਵਿੱਚ ਵੀ ਸਿਫਾਰਿਸ਼ ਕਰਦੇ ਹਾਂ ਅਤੇ ਖੇਤ ਦੇ ਆਲੇ ਦੁਆਲੇ ਵੀ, ਮੰਨਿਆ 'ਤੇ ਵੀ, ਵੱਟਾਂ 'ਤੇ ਵੀ ਜਿਹੜੇ ਹੈਗੇ ਆ।
1: ਸਰ ਇੱਥੇ ਜਿਵੇਂ ਤੁਸੀਂ ਆਲੇ ਦੁਆਲੇ ਦੀ ਗੱਲ ਕੀਤੀ ਕਿਸਾਨਾਂ ਨੂੰ, ਇਹ ਵੀ ਸੇਧ ਦੇ ਦਈਏ ਆਪਾਂ ਆਪਣੇ ਪ੍ਰੋਗਰਾਮ ਦੇ ਵਿੱਚ ਹੀ, ਕਈ ਵਾਰ ਗੁਆਂਢੀ ਜਿਹੜੇ ਹੁੰਦੇ

0: ਉਹ ਜਦੋਂ ਆਪਣੇ ਖੇਤ ਦੀ ਜਮਾਂ ਹੱਦ ਤੇ ਲਾਨੇ ਹੋ ਤਾਂ ਥੋੜਾ ਜਿਹਾ ਉਹ ਇਤਰਾਜ਼ ਜਤਾਉਣ ਲੱਗ ਜਾਂਦੇ ਨੇ ਕਿ ਇਹ ਤਾਂ ਤੁਸੀਂ ਜਮੇ ਆਪਦੇ ਖੇਤ ਦੇ ਵੱਟਾਂ ਤੇ ਲਾਉਣ ਲੱਗ ਗਏ, ਤਾਂ ਕੀ ਅਸੀਂ ਆਪਣੇ ਉਹਨੂੰ ਖੇਤ ਦੇ ਅੰਦਰ ਲਗਾਈਏ, ਗਵਾਂਢੀ ਨੂੰ ਉਸ ਦਾ ਇਤਰਾਜ਼ ਨਾ ਰਹੇ?
1: ਜੀ ਮੈਡਮ, ਇਹ ਤੁਹਾਡਾ ਸਵਾਲ ਜਿਹੜਾ ਹੈਗਾ ਬਹੁਤ ਹੀ ਵਧੀਆ ਹੈ, ਕਿਉਂਕਿ ਇਹ ਅੱਜ ਕੱਲ੍ਹ ਸਾਨੂੰ ਬਹੁਤ ਪ੍ਰੋਬਲਮ ਆਉਂਦੀ ਹੈ, ਅਤੇ ਬਹੁਤ ਹੀ ਕਿਸਾਨ ਵੀਰ ਜਿਹੜੇ ਆ ਸਾਡੇ ਨਾਲ ਇਸ ਮਸਲੇ ਦੇ ਉੱਤੇ ਗੱਲਬਾਤ ਕਰਦੇ ਰਹਿੰਦੇ ਆ।
0: ਹਾਂਜੀ
1: ਇਹਦੇ ਵਿੱਚ ਬਿਲਕੁਲ ਜਦੋਂ ਅਸੀਂ ਸਾਂਝੀ ਕੰਧ ਲਾਉਂਦੇ ਹਾਂ ਵੱਟ ਤੇ,
0: ਹਾਂਜੀ
1: ਅਤੇ ਉੱਥੇ ਰੌਲਾ ਜਿਹੜਾ ਪਊਗਾ ਹੀ ਪਊਗਾ,
0: ਠੀਕ
1: ਕਿਉਂਕਿ
0: ਹੈ ਜੀ,
1: ਜਿਹੜਾ ਦਰਖਤ ਲੱਗਦਾ ਹੈ
0: ਹਾਂਜੀ
1: ਉਹਦੀ ਛਾਂ ਹੋਣੀ ਹੈ, ਅਤੇ ਉਹਦੀ ਛਾਂ ਨੇ ਜਿਹੜੀ ਹੈਗੀ ਥੱਲੇ ਫਸਲ ਹੈਗੀ ਹੈ ਉਹਦਾ ਝਾੜ ਉਹਨੇ ਘਟਾਉਣਾ ਹੀ
0: ਘਟਾਉਣਾ,
1: ਘਟਾਉਣਾ।
0: ਠੀਕ ਹੈ ਜੀ,
1: ਕੋਈ ਵੀ ਜਿਵੇਂ ਜਿਵੇਂ ਦਰਖਤ ਵੱਡਾ ਹੁੰਦਾ ਜਾਂਦਾ
0: ਹਾਂਜੀ
1: ਤਿਉਂ ਤਿਉਂ
0: ਹਾਂਜੀ,
1: ਜਿਹੜੀ ਹੈਗੀ ਹੈ
0: ਪਰਛਾਵਾਂ ਵੱਧਦਾ ਰਹੇ,
1: ਪਰਛਾਵਾਂ ਵੱਧ ਜਾਂਦੀ ਹੈ ਅਤੇ
0: ਠੀਕ
1: ਉਹਦਾ ਝਾੜ ਜਿਹੜਾ ਘਟਦਾ ਜਾਂਦਾ ਹੈ।
0: ਠੀਕ ਹੈ ਜੀ,
1: ਅਤੇ ਹੁਣ ਜੇ ਅਸੀਂ ਸਾਂਝੀ ਵੱਟ ਦੇ ਉੱਤੇ ਲਗਾਤੇ ਦਰਖਤ ਤਾਂ ਅਸੀਂ ਲਗਾਤੇ, ਅਤੇ
0: ਹਾਂਜੀ
1: ਫਸਲ ਤਾਂ ਉਹ ਦੂਸਰੇ ਕਿਸਾਨ ਦੀ ਮਰ ਰਹੀ ਹੈ ਨਾ,
0: ਪ੍ਰਭਾਵਿਤ ਹੋਣੀ
1: ਹਾਂ
0: ਸੀ।
1: ਉਹਦੇ ਵਿੱਚ ਅਸੀਂ ਇਹ ਕਹਿੰਦੇ ਕਿਸਾਨ ਵੀਰਾਂ ਨੂੰ, ਇੱਕ ਤਾਂ ਸਭ ਤੋਂ ਵੱਡੀ ਗੱਲ ਤਾਂ ਇਹ ਜੇ ਦਰਖਤ ਲਾਉਣ ਵੇਲੇ ਆਸ ਵਿੱਚ ਹੀ ਰਲ ਮਿਲ ਕੇ ਲਾਏ ਜਾਣ,
0: ਜੀ
1: ਵੀ ਉਹਨਾਂ ਦੇ ਵਿੱਚੋਂ ਜਿਵੇਂ ਆਪਾਂ 100 ਦਰਖਤ ਲਾਉਣੇ ਹੈਗੇ ਆ, 50 ਉਹਨਾਂ ਦੇ, 50 ਉਹਨਾਂ ਦੇ ਰਲ ਕੇ ਲਾ ਲੈਣ,
0: ਜੀ
1: ਪਰ ਇਹ ਅੱਜ ਕੱਲ੍ਹ ਪਿੰਡਾਂ ਦੇ ਵਿੱਚ ਚੱਲਦਾ ਨਹੀਂ ਹੈਗਾ।
0: ਚੱਲਦਾ ਨਹੀਂ, ਬਿਲਕੁਲ ਜੀ।
1: ਉਹਦਾ ਦੂਸਰਾ ਹੈਗਾ ਵੀ ਤੁਸੀਂ ਆਪਣੇ ਬੰਨੇ
0: ਹਾਂਜੀ
1: ਘੱਟੋ ਘੱਟ 10 ਫੁੱਟ ਨਹੀਂ 15 ਫੁੱਟ ਜਿਹੜਾ ਹੈਗਾ
0: ਆਪਦੇ
1: ਉਹ
0: ਖੇਤ ਚ
1: ਆਪਦੇ
0: ਲਾਓ,
1: ਅੰਦਰ ਜਿਹੜੀ ਆ ਵੱਟ ਤੋਂ ਜਿਹੜੀ ਇਹ ਲਾਉਣ,
0: ਜੀ
1: 15 ਫੁੱਟ ਅਸੀਂ ਇਹ ਕਹਿੰਦੇ ਵੀ ਇੱਕ ਕਿਆਰਾ ਪੂਰਾ ਬਣ ਜਾਂਦਾ ਵੱਟ ਤੋਂ ਲੈ ਕੇ ਦਰਖਤ ਤੱਕ।
0: ਠੀਕ ਹੈ ਜੀ,
1: ਉਹਦੇ ਵਿੱਚ ਜਦੋਂ ਟਰੈਕਟਰ ਜਦੋਂ ਕਿਸਾਨ ਵੀਰ ਵਾਹੁੰਦਾ
0: ਹਾਂਜੀ
1: ਤੇ ਟਰੈਕਟਰ ਬੜਾ ਵਧੀਆ ਘੁੰਮ ਕੇ ਚੱਲ ਪੈਂਦਾ ਹੈਗਾ, ਤੇ
0: ਹਾਂਜੀ
1: 15 ਫੁੱਟ ਦਾ ਜਿਹੜਾ ਹੈਗਾ ਉਹ
0: ਉੱਥੇ ਦੂਸਰੀ ਫਸਲ ਦਾ ਪੱਲਾ ਹਾਲ ਲੈ ਲੈਂਦੇ ਨੇ
1: ਹਾਂਜੀ।
0: ਜੀ
1: ਤੇ ਤੀਸਰਾ ਇਹਦਾ ਇਹ ਹੈਗਾ ਵੀ ਜਦੋਂ ਅਸੀਂ ਲਾਉਣ ਲੱਗਦੇ ਹੈਗੇ ਆ
0: ਹਾਂਜੀ
1: ਤੇ ਵੱਟ ਦੇ ਉੱਤੇ ਵੀ ਇੱਕ ਬੰਨੇ ਅਸੀਂ ਲਾ ਲਈਏ
0: ਹਾਂਜੀ
1: ਦਰਖਤ, ਤੇ ਇੱਕ ਬੰਨੇ ਦੂਸਰਾ ਕਿਸਾਨ ਜੇ ਗੁਆਂਢੀ ਉਹ ਬੁਲਾ ਲਵੇ
0: ਠੀਕ ਹੈ ਜੀ,
1: ਥੋੜਾ ਗੈਪ ਪਾ ਕੇ, ਇਹਦਾ ਹੱਲ ਇਹ ਵੀ ਹੈਗਾ।
0: ਠੀਕ ਹੈ ਜੀ,
1: ਤੇ ਪਰ ਜੇ ਨਹੀਂ ਇਹ ਲਾਉਂਦੇ ਤਾਂ ਫਿਰ ਆਪਦੇ ਬੰਨੇ ਜਿਹੜਾ ਹੈਗਾ ਉਹ 15 ਫੁੱਟ ਜਿਹੜਾ ਹੈਗਾ ਅੰਦਰ ਕਿਸਾਨਾਂ ਨੂੰ ਲਾਉਣੇ ਚਾਹੀਦੇ ਆ, ਤਾਂ ਕਿ ਕਿਸੇ ਤਰ੍ਹਾਂ ਦੇ ਟਕਰਾਅ ਤੋਂ ਬਚਿਆ ਜਾ ਸਕੇ।
0: ਬਿਲਕੁਲ ਜੀ, ਇਸ ਦੇ ਨਾਲ ਨਾਲ ਹੁਣ ਸਰ ਸਾਨੂੰ ਇਹ ਵੀ ਦੱਸ ਦਿਓ ਵੀ ਦਰਖਤਾਂ ਦੇ ਇਹ ਕਿਹੜੀਆਂ ਕਿਹੜੀਆਂ ਫਸਲਾਂ ਆਪਾਂ ਇਸ ਫਸਲ ਦੇ ਨਾਲ ਕਰਦੇ ਰਵਾਂਗੇ, ਜਿਵੇਂ ਕਿ ਵਣ ਖੇਤੀ ਦੇ ਨਾਲ ਕਿਹੜੀਆਂ ਕਿਹੜੀਆਂ ਆਪਾਂ ਫਸਲਾਂ ਹੋਰ ਪ੍ਰਾਪਤ ਕਰ ਸਕਦੇ ਹਾਂ?
1: ਜੀ ਜੀ ਮੈਡਮ, ਮੈਂ ਤੁਹਾਨੂੰ ਦੱਸਿਆ ਵੀ ਪਾਪੂਲਰ ਅਤੇ ਵਰਮਾ ਡੇਕ ਇਹ ਆਪਣੇ ਸਰਦੀਆਂ ਦੇ ਵਿੱਚ ਜਿਹੜੀ ਹੈਗੀ ਹੈ ਪੱਤੇ ਝਾੜ ਦਿੰਦੇ ਹੈਗੇ ਆ।
0: ਬਿਲਕੁਲ,
1: ਇਹਨਾਂ ਦਰਖਤਾਂ ਦੇ ਵਿੱਚ ਜਿਹੜੀ ਹੈਗੀ ਹੈ ਹਾੜੀ ਦੀਆਂ ਸਾਰੀਆਂ ਫਸਲਾਂ ਹੋ ਜਾਂਦੀਆਂ
0: ਠੀਕ ਹੈ
1: ਪਹਿਲੇ 3 ਸਾਲ ਤੱਕ।
0: ਹਾਂਜੀ
1: ਠੀਕ ਹੈ,
0: ਜੀ
1: ਅਤੇ ਇਸ ਤੋਂ ਬਾਅਦ 3 ਸਾਲ ਤੋਂ ਬਾਅਦ ਜਿਹੜੀ ਹੈਗੀ ਹੈ ਫਿਰ ਇਹਦੇ ਵਿੱਚ ਅਸੀਂ ਫਸਲ ਕਿਸੇ ਦੀ ਤਰ੍ਹਾਂ ਦੀ ਸਿਫਾਰਸ਼ ਨਹੀਂ ਕਰਦੇ, ਅਤੇ ਹਾੜੀ ਦੇ ਵਿੱਚ ਸਾਰੀਆਂ ਸਾਉਣੀ ਦੇ ਵਿੱਚ ਕੀ ਹੈ ਸਿਰਫ ਜਿਹੜੀ ਹੈਗੀ ਹੈ ਚਾਰੇ ਵਾਲੀਆਂ ਫਸਲਾਂ ਜਿਹੜੀਆਂ ਹੈਗੀਆਂ, ਕਿਉਂਕਿ ਜਿਹੜੀ ਫਲੀ ਵਾਲੀ ਫਸਲ ਹੈਗੀ ਆ ਉਹਦੇ 'ਤੇ ਛਾਂ ਦਾ ਉਹਦੇ ਝਾੜ ਦੇ ਉੱਤੇ ਜ਼ਿਆਦਾ ਅਸਰ ਪੈਂਦਾ, ਇਸ ਕਰਕੇ ਅਸੀਂ ਜਿਹੜੀਆਂ ਇਕੱਲੇ ਪੱਤੇ ਵਾਲੀਆਂ ਫਸਲਾਂ ਜਿਹੜੀਆਂ ਹੈਗੀਆਂ ਉਹ ਜ਼ਿਆਦਾ ਉਹਦੇ ਵਿੱਚ ਦਰਖਤਾਂ ਥੱਲੇ ਹੁੰਦੀਆਂ ਹੈਗੀਆਂ, ਅਤੇ
0: ਹਾਂਜੀ
1: ਛਾਉਣੀ ਦੇ ਵਿੱਚ ਅਸੀਂ ਸਿਫਾਰਸ਼ ਕਰਦੇ ਹਾਂ ਵੀ ਆਪਣੇ ਜਿਹੜੇ ਚਾਰੇ ਵਗੈਰਾ ਉਹਨਾਂ ਦੀ ਕਾਸ਼ਤ ਹੀ ਜਿਹੜੀ ਹੈ ਕੀਤੀ ਜਾਵੇ।
0: ਠੀਕ ਤੇ ਸਰ, ਕੁਛ ਥਾਵਾਂ ਤੇ ਲੋਕੀ ਬੜੀ ਸਿਫਾਰਿਸ਼ ਕਰਦੇ ਆ, ਜੋ ਆਪਾਂ ਵੈਸੇ ਕਿਸੇ ਨਾਲ ਗੱਲ ਕਰਦੇ ਆ ਤਾਂ ਕਹਿੰਦੇ ਹਲਦੀ ਬਹੁਤ ਸੋਹਣੀ ਹੁੰਦੀ ਆ।
1: ਜੀ ਬਿਲਕੁਲ, ਹਲਦੀ ਜਿਹੜੀਆਂ ਫਸਲਾਂ ਧਰਤੀ 'ਚ ਹੁੰਦੀਆਂ,
0: ਹਾਂਜੀ
1: ਆਲੂ ਹੋ ਗਏ, ਹਲਦੀ ਹੋ ਗਏ,
0: ਜੀ
1: ਠੀਕ ਹੈ ਜੀ, ਲਸਣ ਹੋ ਗਿਆ, ਪਿਆਜ਼ ਹੋ ਗਏ
0: ਜੀ,
1: ਅਤੇ ਮੂਲੀ ਹੋ ਗਈ, ਗਾਜਰ ਹੋ ਗਈ, ਇਹ ਜਿਹੜੀ ਹੈ ਫਸਲ ਜਿਹੜੀ ਹੈ ਇਹ ਦਰਖਤਾਂ ਥੱਲੇ ਵਧੀਆ ਹੋ ਜਾਂਦੀ ਹੈਗੀ ਹੈ।
0: ਇਹ ਜਦੋਂ ਯਾਨੀ ਕਿ ਉਹ 3 ਸਾਲ ਤੋਂ ਵੱਧਦੇ ਹੋ ਜਾਂਦੇ ਉਦੋਂ ਵੀ ਸਾਨੂੰ ਚੰਗਾ ਮੁਨਾਫਾ ਦੇ ਜਾਂਦੇ ਆ?
1: ਚੰਗਾ ਲੇਕਿਨ ਠੀਕ ਰਹਿੰਦਾ, ਪਰ ਚੰਗਾ ਮੁਨਾਫਾ ਨਹੀਂ, ਕਿਉਂ 3 ਸਾਲ ਤੱਕ ਹੀ ਚੰਗਾ ਮੁਨਾਫਾ ਸਾਨੂੰ 3 ਸਾਲ ਤੱਕ ਹੀ ਮਿਲਦਾ,
0: ਹਾਂਜੀ ਉਸ ਤੋਂ
1: ਲੇਕਿਨ
0: ਬਾਅਦ
1: ਉਹ ਤੋਂ ਬਾਅਦ
0: ਅਸੀਂ
1: ਕੁਛ
0: ਆਪਣੀਆਂ ਲੋੜਾਂ ਪੂਰੀਆਂ ਕਰ ਲੈਂਦੇ
1: ਜੀ। ਹਾਂ ਲੋੜਾਂ ਪੂਰੀਆਂ ਕਰ ਦਿੰਦੇ, ਜਿਉਂ ਜਿਉਂ ਦਰਖਤ ਦੇ ਵਧਣਾ ਉਹਦੀ ਛਾਂ ਨੇ ਵਧਣਾ, ਅਤੇ ਉਹ ਤਿਉਂ ਤਿਉਂ ਜਿਹੜੀ ਹੈਗੀ ਹੈ ਥੱਲੇ ਜਿਹੜੀ ਫਸਲ ਹੈਗੀ ਹੈ ਉਹਦਾ ਝਾੜ ਜਿਹੜਾ ਹਰ ਸਾਲ ਘਟੀ ਜਾਣਾ ਹੈਗਾ।
0: ਚਲੋ ਫਿਰ ਵੀ ਆਪਦਾ ਘਰੇਲੂ ਪੱਧਰ ਤੇ ਕਾਫੀ ਜ਼ਿਆਦਾ ਉਪਜ ਆਪਾਂ ਕਰ ਸਕਦੇ ਹਾਂ
1: ਬਿਲਕੁਲ ਜੀ,
0: ਜੜਾਂ ਵਾਲੀਆਂ ਫਸਲਾਂ ਜਿਵੇਂ ਕਹਿ ਦਿੱਤੀਆਂ ਤੁਸੀਂ।
1: ਜੀ ਜੀ
0: ਹਾਂਜੀ, ਤੇ ਇਸ ਦੇ ਨਾਲ ਹੁਣ ਆਪਾਂ ਸਰ ਅੱਗੇ ਤੁਹਾਡੇ ਤੋਂ ਪੁੱਛਦੇ ਹਾਂ ਕਿ ਇਹਨਾਂ ਦੇ ਵਿੱਚ ਫਾਸਲਾ ਕਿੰਨਾ ਰੱਖਣਾ ਚਾਹੀਦਾ, ਜੋ ਕਿ ਹਰ ਇੱਕ ਕਿਸਾਨ ਨੂੰ ਪਤਾ ਹੋਵੇ ਤੇ ਉਹਦਾ ਟਰੈਕਟਰ ਵੀ ਆਰਾਮ ਨਾਲ ਘੁੰਮਦਾ ਰਹੇ।
1: ਜੀ ਅਸੀਂ ਜਦੋਂ ਦਰਖਤਾਂ ਦੀ ਸਿਫਾਰਸ਼ ਕਰਦੇ ਵਣ ਖੇਤ, ਉਹ 2 ਤਰੀਕੇ ਨਾਲ ਕਰਦੇ ਹਾਂ। ਇੱਕ ਤਾਂ ਹੁੰਦਾ ਵੀ ਖੇਤ, ਪੂਰੇ ਖੇਤ ਦੇ ਵਿੱਚ ਦਰਖਤ ਲਾਉਣ, ਕਿਸਾਨ ਜਿਹਨੂੰ ਅਸੀਂ ਆਪਣੀ ਭਾਸ਼ਾ ਦੇ ਵਿੱਚ ਬਲਾਕ ਪਲਾਂਟੇਸ਼ਨ ਕਹਿ ਦਿੰਦੇ ਹੈਗੇ ਹਾਂ
0: ਜੀ,
1: ਅਤੇ ਇੱਕ ਦੂਸਰਾ ਹੈਗਾ ਵੀ ਖੇਤ ਦੇ ਜਿਹੜੇ ਆਲੇ ਦੁਆਲੇ ਵੱਟਾਂ ਦੇ ਉੱਤੇ ਇਕੱਲੇ, ਉਹਨੂੰ ਅਸੀਂ ਜਿਹੜੇ ਬਾਉਂਡਰੀ ਪਲਾਂਟੇਸ਼ਨ ਕਹਿ ਦਿੰਦੇ ਹੈਗੇ ਹਾਂ।
0: ਠੀਕ ਹੈ ਜੀ,
1: ਅਤੇ ਜਦੋਂ ਅਸੀਂ

0: ਤਿੰਨ ਦਰੱਖਤਾਂ ਦੀ ਮੈਂ ਗੱਲ ਕਰਦੀ ਹਾਂ, ਇਹ ਵੀ ਚੌਥਾ ਅਸੀਂ ਕੈਜੂਰੀਨਾ ਵੀ ਜੋੜ ਦਿੰਦੇ ਜਿਹਦੇ ਅਸੀਂ ਪਿੱਛੇ ਸਿਫਾਰਿਸ਼ ਕੀਤੀ ਹੈ। ਇਹ ਦਰੱਖਤ ਜਿਹੜੇ ਹੈਗੇ ਆ, ਇਹਨਾਂ ਦਾ ਘੱਟੋ ਘੱਟ ਜਿਹੜਾ ਫਾਸਲਾ ਹੈਗਾ ਉਹ 10 ਫੁੱਟ ਦਾ ਹੋਣਾ ਚਾਹੀਦਾ
1: ਜੀ।
0: ਹਾਂ ਜੀ, ਅਸੀਂ 1 ਏਕੜ ਦੇ ਵਿੱਚ ਗੱਲ ਕਰੀਏ ਇਹਨਾਂ ਦੀ,
1: ਹਾਂਜੀ,
0: ਆਲੇ ਦੁਆਲੇ ਦੇ ਜਿੱਦਾਂ 10 ਫੁੱਟ ਦੇ ਨਾਲ ਤਾਂ 80 ਬੂਟੇ ਜਿਹੜੇ 1 ਏਕੜ ਦੇ ਆਲੇ ਦੁਆਲੇ ਲੱਗਦੇ ਹੈਗੇ ਆ।
1: ਠੀਕ ਹੈ ਜੀ।
0: ਦੂਸਰੀ ਹੈਗੀ ਹੈ ਜਿਹੜੀ ਮੈਂ ਕੀਤੀ ਹੈ, ਪੂਰੇ ਖੇਤ ਵਿੱਚ ਲਾਉਣੇ ਹੈ, ਉਹ ਤਿੰਨੇ ਦਰੱਖਤਾਂ ਦੀ ਜਿਹੜੀ ਹੈਗੀ ਹੈ ਉਹ ਗਿਣਤੀ ਵੱਖੋ ਵੱਖਰੀ ਹੈਗੀ ਹੈ। ਜਿਵੇਂ ਪੋਪੂਲਰ ਲਈ, ਪੋਪੂਲਰ ਲਈ ਜਿਹੜੇ ਹੈਗੇ ਆ ਉਹ ਅਸੀਂ 200 ਬੂਟਾ ਸਿਫਾਰਿਸ਼ ਕਰਦੇ ਹਾਂ 1 ਏਕੜ ਦੇ ਵਿੱਚ, ਕਿਉਂਕਿ ਇੱਕ ਦਰੱਖਤ ਨੂੰ ਜਿਹੜਾ ਹੈਗਾ ਘੱਟੋ ਘੱਟ 20 ਸਕੁਅਰ ਮੀਟਰ ਜਿਹੜਾ ਹੈਗਾ ਰਕਬਾ ਜਿਹੜਾ ਉਹ ਚਾਹੀਦਾ।
1: ਠੀਕ
0: ਠੀਕ ਹੈ। ਉਹ ਅਤੇ ਉਹਦੇ 200 ਬੂਟਾ ਪੋਪੂਲਰ
1: ਦਾ, 200 ਬੂਟਾ
0: ਸਫੈਦੇ ਦਾ ਜਿਹੜਾ ਹੈਗਾ ਅਸੀਂ ਉਹ 433 ਬੂਟਿਆਂ ਜਿਹੜੀ ਸਿਫਾਰਿਸ਼ ਕਰਦੇ ਹਾਂ, ਜਾਂ 450 ਤੱਕ ਬੂਟਾ, ਇਹ ਤੋਂ ਵੱਧ ਵੀ ਲਾਉਣਾ ਚਾਹੀਦਾ। ਅਤੇ ਵਰਮਾ ਡੇਕ ਦਾ ਜਿਹੜਾ ਹੈਗਾ ਉਹ ਅਸੀਂ 250 ਬੂਟੇ ਦੀ ਜਿਹੜੀ ਹੈ ਪ੍ਰਤੀ ਏਕੜ ਦੀ ਜਿਹੜੀ ਹੈ ਸਿਫਾਰਿਸ਼ ਕਰਦੇ ਹੈਗੇ ਹਾਂ। ਇਹ ਤੋਂ ਜੇ ਕਿਸਾਨ ਵੀ ਕਈ ਵਾਰ ਕੀ ਕਰਦੇ ਆ, ਪ੍ਰਾਈਵੇਟ ਕੰਪਨੀਆਂ ਵਾਲੇ ਕਿਸਾਨਾਂ ਨੂੰ ਕਹਿੰਦੇ ਜੀ ਵੱਧ ਤੋਂ ਵੱਧ ਬੂਟੇ ਲਗਾਓ
1: ਜੀ,
0: ਅਤੇ ਉਹ ਜਦੋਂ ਫਿਰ ਕੀ ਹੁੰਦਾ, ਜਦੋਂ ਬੂਟੇ ਵੱਡੇ ਹੋ ਜਾਂਦੇ ਫਿਰ ਬੂਟੇ ਜਿਹੜੇ ਉਹਨਾਂ ਦਾ ਵਾਧਾ ਵਿਕਾਸ ਨਹੀਂ ਹੁੰਦਾ, ਬੂਟੇ ਪਤਲੇ ਰਹਿ ਜਾਂਦੇ ਆ।
1: ਠੀਕ ਹੈ ਜੀ।
0: ਅਤੇ ਉਹ ਕਿਸਾਨ ਦੀ ਜਿਹੜੀ ਹੈ ਆਮਦਨ ਵਧਣ ਦੀ ਬਜਾਏ ਜਿਹੜੀ ਆ ਉਹ ਇਨਕਮ ਘੱਟ ਜਾਂਦੀ ਹੈ, ਕਿਉਂਕਿ ਦਰੱਖਤ ਵੱਧਦੇ ਨਹੀਂ ਅਤੇ ਵਾਧਾ ਵਿਕਾਸ ਨਾ ਹੋਣ ਕਰਕੇ ਫਿਰ ਉਹਨਾਂ ਦਾ ਰੇਟ ਨਹੀਂ ਮਿਲਦਾ। ਅਤੇ ਅਸੀਂ ਜਿਹੜੇ ਜਿੰਨੇ ਸਿਫਾਰਿਸ਼ ਜਿਹੜੀ ਹੈਗੀ ਅਸੀਂ ਯੂਨੀਵਰਸਿਟੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕਰਦੀ ਹੈ, ਕਿਸਾਨ ਵੀਰਾਂ ਨੂੰ ਓਨੇ ਓਨੇ ਜਿਹੜੇ ਆ ਬੂਟੇ 1 ਏਕੜ ਦੇ ਵਿੱਚ ਲਗਾਉਣੇ ਚਾਹੀਦੇ।
1: ਅਸੀਂ ਇੱਥੇ ਕਿਸਾਨ ਵੀਰਾਂ ਨੂੰ ਦੱਸ ਦਈਏ ਕਿ ਅੱਜ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਵਣ ਖੇਤੀ ਦੀ ਮਹੱਤਤਾ, ਅਤੇ ਸਾਡੇ ਸਟੂਡੀਓ ਵਿੱਚ ਪਹੁੰਚੇ ਹੋਏ ਨੇ ਡਾਕਟਰ ਅਵਤਾਰ ਸਿੰਘ। ਸਾਡਾ ਫੋਨ ਨੰਬਰ ਹੈ 2240-331। ਅਗਰ ਕੋਈ ਵੀ ਕਿਸਾਨ ਵੀਰ ਵਣ ਖੇਤੀ ਦੇ ਸੰਬੰਧ ਦੇ ਵਿੱਚ ਕੁਝ ਜਾਣਕਾਰੀ ਡਾਕਟਰ ਸਾਹਿਬ ਤੋਂ ਲੈਣਾ ਚਾਹੁੰਦੇ ਨੇ ਤਾਂ ਡਾਕਟਰ ਸਾਹਿਬ ਉਹਨਾਂ ਨਾਲ 2240-331 'ਤੇ ਤੁਸੀਂ ਸੰਪਰਕ ਕਰਕੇ ਆਪਣੀ ਸਲਾਹ ਲੈ ਸਕਦੇ ਹੋ। ਹੁਣ ਸਰ ਆਪਾਂ ਇੱਥੇ ਗੱਲ ਕਰ ਲਈ ਵੀ ਪੋਪੂਲਰ ਦਾ 200 ਬੂਟਾ, ਵਰਮਾ ਡੇਕ ਦਾ 250 ਬੂਟਾ ਅਤੇ ਸਫੈਦੇ ਦਾ 450 ਬੂਟੇ ਤੱਕ ਅਸੀਂ ਲਗਾ ਸਕਦੇ ਹਾਂ। ਅਤੇ ਇਸ ਦੇ ਨਾਲ ਨਾਲ ਹੁਣ ਇਹ ਜਿਹੜੇ ਦਰੱਖਤ ਨੇ ਇਹਨਾਂ ਦੀਆਂ ਦਿਸ਼ਾਵਾਂ ਦਾ ਧਿਆਨ ਰੱਖਣਾ ਪਊਗਾ ਤਾਂ ਕਿ ਛਾਂ ਇਹਦੀ ਕਿਸ ਸਾਈਡ ਨੂੰ ਜਾਵੇ।
0: ਜੀ ਬਿਲਕੁਲ, ਇਹਦੇ 'ਚ ਕੀ ਹੈ ਵੀ ਜਦੋਂ ਅਸੀਂ ਥੱਲੇ ਫਸਲ ਕਰਨੀ ਹੈ ਨਾਲ,
1: ਹਾਂਜੀ,
0: ਉਹਦੇ ਵਿੱਚ ਜਦੋਂ ਅਸੀਂ ਦਰੱਖਤਾਂ ਦੀਆਂ ਲਾਈਨਾਂ ਲਾਉਣੀਆਂ ਹੈਗੀਆਂ
1: ਜੀ,
0: ਉਹ ਲਾਈਨਾਂ ਜਿਹੜੀਆਂ ਹੈਗੀਆਂ ਉੱਤਰ ਤੋਂ ਦਿਸ਼ਾ ਉੱਤਰ ਤੋਂ ਦੱਖਣ ਦੀ ਦਿਸ਼ਾ ਵੱਲ ਜਿਹੜੀਆਂ ਲਾਉਣੀਆਂ ਹੈਗੀਆਂ। ਜੇ ਅਸੀਂ ਇਸ ਦਿਸ਼ਾ ਵਿੱਚ ਲਾਉਣੇ ਆ ਤਾਂ ਜਿਹੜੀ ਥੱਲੇ ਸਾਲੀ ਫਸਲ ਬੀਜਦੇ ਹਾਂ ਉਹਦੇ ਉੱਤੇ ਜਿਹੜੀ ਹੈ ਛਾਂ ਜਿਹੜੀ ਘੱਟ ਤੋਂ ਘੱਟ ਪੈਂਦੀ ਹੈ
1: ਜੀ,
0: ਤੇ ਫਸਲ ਜਿਹੜੀ ਹੈਗੀ ਹੈ ਝਾੜ ਜਿਹੜਾ ਜ਼ਿਆਦਾ ਆਉਂਦਾ ਜਿਹੜੇ ਥੱਲੇ ਅਸੀਂ ਫਸਲ ਬੀਜਦੇ ਹੈਗੇ ਹਾਂ।
1: ਠੀਕ ਹੈ ਜੀ।
0: ਜੇ ਅਸੀਂ ਇਹਨੂੰ ਪੂਰਬ ਤੋਂ ਪੱਛਮ ਲਾਈਏ ਤਾਂ ਛਾਂ ਜਿਹੜੀ ਹੈਗੀ ਹੈ ਜ਼ਿਆਦਾ ਪਊਗੀ ਤੇ ਥੱਲੇ ਜਿਹੜੀ ਹੈ ਫਸਲ ਦਾ ਜਿਹੜਾ ਹੈਗਾ ਝਾੜ ਘਟੂਗਾ। ਇਸ ਕਰਕੇ ਹਮੇਸ਼ਾ ਹੀ ਜਦੋਂ ਕਿਸਾਨ ਵੀਰਾਂ ਨੇ ਬੂਟੇ ਲਾਉਣੇ ਆ ਉਹ ਜਿਹੜੀ ਹੈਗੀ ਹੈ ਉਹਨਾਂ ਦੀ ਕਤਾਰਾਂ ਜਿਹੜੀਆਂ ਹੈਗੀਆਂ ਉਹ ਉੱਤਰ ਤੋਂ ਦੱਖਣ ਦਿਸ਼ਾ ਵਿੱਚ ਰੱਖਣੀਆਂ ਹੈਗੀਆਂ।
1: ਇਸ ਦੇ ਨਾਲ ਹੀ ਡਾਕਟਰ ਸਾਹਿਬ ਕਿਸਾਨ ਵੀਰ ਆਪਣੇ ਕੋਲ ਇੱਕ ਆਮ ਮਿਲੇ ਨੇ, ਉਹਨਾਂ ਨੇ ਨੰਬਰ ਡਾਇਲ ਕਰ ਲਿਆ। ਹਾਂਜੀ ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਜੀ, ਮੈਂ ਡਾਕਟਰ ਗੁਰਪ੍ਰੀਤ ਸਿੰਘ ਜੀ, ਗੁਰੂ ਨਾਨਕ ਲੈਬ ਘੁੱਦਾ ਤੋਂ ਜੀ।
1: ਜੀ ਡਾਕਟਰ ਸਾਹਿਬ ਤੁਸੀਂ ਕੀ ਪੁੱਛਣਾ ਚਾਹੋਗੇ ਗੁਰੂ ਨਾਨਕ ਲੈਬ ਦੇ?
2: ਹਾਂਜੀ ਜੀ, ਮੈਂ ਇਹ ਪੁੱਛਣਾ ਚਾਹੁੰਦਾ ਸੀ ਜਿਵੇਂ ਸੁਹਾਂਜਣਾ ਦਾ ਬੂਟਾ ਹੋ ਗਿਆ ਜੀ, ਛੇਤੀ ਪਾਲਣ ਵਾਲਾ ਬੂਟਾ ਹੈਗਾ ਜਿੱਦਾਂ,
1: ਹਾਂਜੀ,
2: ਇਹਨਾਂ ਦੀ ਟਾਈਮਿੰਗ ਮਤਲਬ ਕਿਹੜੇ ਕਿਹੜੇ ਇਸ ਤਰ੍ਹਾਂ ਦੇ ਬੂਟੇ, ਕੋਈ ਹੋਰ ਮੈਨੂੰ ਕੋਈ ਰਾਏ ਦਿੱਤੀ ਜਾਵੇ ਜੀ ਮੈਂ ਕਿਹੜੇ ਕਿਹੜੇ ਲਗਾ ਸਕਦਾ ਜੀ?
0: ਹਾਂਜੀ, ਇੱਕ ਤਾਂ ਤੁਸੀਂ ਜਿਹੜੀ ਹੈਗੀ ਹੈ ਰੇਡੀਓ ਇਹ ਆਪਣਾ ਜਿਹੜਾ ਪ੍ਰੋਗਰਾਮ ਸੁਣਦੇ ਰਹੋ, ਦੇਖਦਾ ਹੈਗਾ ਹੁਣ ਲਗਾਉਣ ਦਾ ਜਿਹੜਾ ਸਹੀ ਟਾਈਮ ਜਿਹੜਾ ਇਸ ਟਾਈਮ ਚੱਲ ਰਿਹਾ, ਜੁਲਾਈ ਅਗਸਤ ਦਾ ਮਹੀਨਾ ਜਿਹੜਾ ਹੈਗਾ, ਈਵਨ ਅੱਧ ਸਤੰਬਰ ਤੱਕ ਜਿਹੜੇ ਹੈਗੇ ਉਹਨਾਂ ਦਰਖਤਾਂ ਨੂੰ ਆਪਾਂ ਲਗਾ ਸਕਦੇ ਹੈਗੇ ਆ।
2: ਠੀਕ ਹੈ ਡਾਕਟਰ ਸਾਹਿਬ, ਜਿਵੇਂ ਇਹ ਹੋ ਗਿਆ ਸੁਹਾਂਜਣਾ ਦਾ ਬੂਟਾ, ਏਦਾਂ ਦਾ ਹੋਰ ਕਿਹੜਾ ਬੂਟਾ ਮਤਲਬ ਫਾਇਦੇਦਾਰ ਹੈਗਾ ਜੀ ਲਗਾਉਣ ਦਾ, ਜਿਹੜਾ ਛੇਤੀ ਵੀ ਤਿਆਰ ਹੋਵੇ ਜੀ ਤੇ ਆਪਾਂ ਨੂੰ ਫਾਇਦੇ ਵੀ ਉਹਦੇ ਹੋਣ ਜੀ?
0: ਹਾਂ, ਉਹਦੇ ਵਿੱਚ ਮੈਂ ਜਿਹੜੇ ਪਹਿਲਾਂ ਅਸੀਂ ਦੱਸੇ ਕਿ 3 ਬੂਟੇ ਅਸੀਂ ਦੱਸੇ ਗਏ, ਪੋਪੂਲਰ ਜਿਹੜਾ ਹੈਗਾ, ਵਰਮਾ ਡੇਕ ਅਤੇ ਸਫੈਦਾ, ਜਿਹੜੇ ਕਮਰਸ਼ੀਅਲ ਅਸੀਂ ਐਗਰੀਕਲਚਰ ਖੇਤੀ ਇਹਦੀ ਵਣ ਖੇਤੀ ਦੀ ਗੱਲ ਕਰ ਰਹੇ ਹੈਗੇ ਹਾਂ, ਉਹਦੇ ਵਿੱਚ ਜਿਹੜੇ ਸਭ ਤੋਂ ਜ਼ਿਆਦਾ ਜਿਹੜਾ ਵਾਧਾ ਵਿਕਾਸ ਇਹਨਾਂ ਜਿਹੜਾ ਹੈਗਾ ਹੁੰਦਾ ਹੈਗਾ ਬੂਟਿਆਂ ਦਾ।
2: ਹਾਂਜੀ
1: ਜੀ। ਇੱਥੇ ਕਿਸਾਨ ਵੀਰਾਂ ਨੂੰ ਇਹ ਵੀ ਦੱਸ ਦਈਏ ਜੀ, ਸੁਹਾਂਜਣੇ ਦਾ ਜਿਹੜਾ ਬੂਟਾ ਹੁੰਦਾ ਉਸ ਦੀ ਲੱਕੜ ਕੰਮ ਵਿੱਚ ਘੱਟ ਆਉਂਦੀ ਹੈ ਕਿਉਂਕਿ ਉਹਦੀ ਲੱਕੜ ਪੋਲੀ ਹੁੰਦੀ ਹੈ।
2: ਹਾਂਜੀ ਹਾਂਜੀ।
1: ਉਸ

0: ਤਾਂ ਤੁਸੀਂ ਠੀਕ ਹੈ ਵੀ ਆਪਦੇ ਵਾਤਾਵਰਨ ਨੂੰ ਸ਼ੁੱਧ ਕਰਨ ਦੇ ਲਈ ਤੇ ਸੁਹਾਂਜਣੇ ਦੇ ਫਾਇਦੇ ਲੈਣ ਲਈ ਦਰਖਤ ਆਪਦੇ ਪਿੰਡ ਵਿੱਚ ਨਹਿਰਾਂ ਦੇ ਕੰਢਿਆਂ ਤੇ ਟੋਭਿਆਂ ਤੇ ਛੱਪੜਾਂ ਤੇ ਵਿਹੜਿਆਂ ਚ ਲਗਾ ਸਕਦੇ ਹਾਂ, ਪਰ ਲੱਕੜ ਦੇ ਮਹੱਤਵ ਨੂੰ ਧਿਆਨ ਵਿੱਚ ਰੱਖ ਕੇ ਅਸੀਂ ਇਸ ਦੀ ਸਿਫਾਰਿਸ਼ ਡਾਕਟਰ ਸਾਹਿਬ ਨਹੀਂ ਕਰਨਗੇ ਤੁਹਾਨੂੰ। ਹਾਂਜੀ, ਧੰਨਵਾਦ ਜੀ ਫੋਨ ਕਰਨ ਲਈ। ਡਾਕਟਰ ਸਾਹਿਬ, ਇਸ ਦੇ ਨਾਲ ਆਪਾਂ ਗੱਲ ਕੀਤੀ ਸੀ ਉੱਤਰ ਦੱਖਣ ਦਿਸ਼ਾ ਦੇ ਵਿੱਚ ਆਪਾਂ ਨੂੰ ਇਹ ਪੌਦੇ ਲਾਉਣੇ ਚਾਹੀਦੇ ਨੇ, ਪੂਰਬ ਤੋਂ ਪੱਛਮ ਦੀ ਦਿਸ਼ਾ ਦੇ ਵਿੱਚ ਨਹੀਂ ਲਾਉਣੇ ਚਾਹੀਦੇ ਕਿਉਂਕਿ ਉਹਨਾਂ ਦੀ ਛਾਂ ਵੱਧ ਪੈਂਦੀ ਆ ਤੇ ਨੀਚੇ ਵਾਲੀ ਫਸਲ ਜੋ ਖੇਤ ਵਿੱਚ ਬੀਜੀ ਹੁੰਦੀ ਆ ਉਹਦਾ ਵਾਧਾ ਵਿਕਾਸ ਨਹੀਂ ਹੁੰਦਾ। ਇਹ ਤਾਂ ਆਪਣੀਆਂ ਦਿਸ਼ਾਵਾਂ ਦੀ ਗੱਲ ਹੋ ਗਈ ਤੇ ਇਸ ਦੇ ਨਾਲ ਡਾਕਟਰ ਸਾਹਿਬ ਜਿਵੇਂ ਹੁਣ ਆਪਾਂ ਨੂੰ ਇੱਕ ਫੋਨ ਆਇਆ ਸੀਗਾ, ਕੁਝ ਕਿਸਾਨ ਵੀਰ ਵਣ ਖੇਤੀ ਤੋਂ ਬਿਨਾਂ ਵੀ ਅਗਰ ਕੋਈ ਪੌਦੇ ਲਾਉਣੇ ਚਾਹੁੰਦੇ ਨੇ ਤਾਂ ਇਹਨਾਂ ਦਿਨਾਂ ਵਿੱਚ ਜਿਵੇਂ ਆਪਾਂ ਕਹਿੰਦੇ ਸਾਉਣ ਭਾਦੋਂ ਚ ਵੱਧ ਪੌਦੇ ਲਗਾਏ ਜਾਂਦੇ ਨੇ ਤਾਂ ਇੱਕ ਕਿਸਾਨੀ ਪੱਖ ਤੋਂ ਆਪਾਂ ਕਿਸਾਨਾਂ ਨੂੰ ਇਹ ਵੀ ਸੇਧ ਦੇ ਦਈਏ ਚੱਲਦੇ ਚੱਲਦੇ ਪ੍ਰੋਗਰਾਮ ਦੇ ਵਿੱਚ ਕਿ ਤੁਸੀਂ ਕਿਹੜੇ ਕਿਹੜੇ ਹੋਰ ਦਰਖਤ ਇਹਨਾਂ ਦਿਨਾਂ ਚ ਆਪਣੇ ਘਰਾਂ ਚ ਜਾਂ ਪੰਚਾਇਤੀ ਥਾਵਾਂ ਤੇ ਜਾਂ ਟੋਭਿਆਂ ਦੇ ਨੇੜੇ ਜਿੱਥੇ ਕਿ ਸਾਰੇ ਪਿੰਡ ਸਾਂਝੇ ਉਸ ਨੂੰ ਵਰਤ ਸਕਣ, ਉਹਨਾਂ ਬਾਰੇ ਵੀ ਜਾਣਕਾਰੀ ਦਿੰਦੇ ਚੱਲੀਏ ਇਸ ਪ੍ਰੋਗਰਾਮ ਚ।
1: ਉਹਦੇ ਵਿੱਚ ਹੈਗਾ ਜੀ ਜਿਵੇਂ ਆਪਣੇ ਨਿੰਮ ਦਾ
0: ਦਰਖਤ
1: ਹੈਗਾ ਸਾਡਾ,
0: ਬਿਲਕੁਲ
1: ਇਹ ਤਾਂ ਬਹੁਤ ਜ਼ਿਆਦਾ ਫਾਇਦੇ ਹੈਗੇ, ਇਹ ਹੋਣਾ ਚਾਹੀਦਾ ਬਿਲਕੁਲ। ਫਿਰ ਹੈਗਾ ਸਾਡਾ ਟਾਹਲੀ ਦਾ ਦਰਖਤ ਹੈਗਾ,
0: ਠੀਕ ਹੈ ਜੀ,
1: ਕਿਉਂਕਿ ਉਹਦੀ ਲੱਕੜ ਜਿਹੜੀ ਹੈ ਬਹੁਤ ਉੱਤਮ ਕੁਆਲਿਟੀ ਦੀ ਹੈਗੀ ਹੈ। ਅਤੇ ਫਿਰ ਇਹ ਤੋਂ ਇਲਾਵਾ ਜਿਹੜਾ ਹੈਗਾ ਜਿਵੇਂ ਛਰੀਂ ਸਾਡੇ ਜਿਹੜੇ ਹੁੰਦੇ ਜਾਂਦੇ ਹੈਗੇ ਖਤਮ ਹੁੰਦੇ ਜਾਂਦੇ ਹੈਗੇ ਆ, ਛਰੀਂ ਦਾ ਦਰਖਤ ਜਿਹੜਾ ਹੈਗਾ ਉਹ ਬਹੁਤ ਵਧੀਆ। ਫਿਰ ਇਸ ਤੋਂ ਇਲਾਵਾ ਜਿਹੜੇ ਹੈਗੇ ਆ ਆਪਣਾ ਪਿੱਪਲ ਹੋ ਗਿਆ, ਬੋਹੜ ਹੋ ਗਿਆ, ਠੀਕ ਹੈ, ਇਹ ਦਰਖਤ ਜਿਹੜੇ ਹੈਗੇ ਆ ਆਪਣਾ ਸੁਹਾਂਜਣੇ ਦੀ ਆਪਣੀ ਗੱਲ ਪਹਿਲਾਂ ਹੋ ਗਈ, ਦੇਸੀ ਬੇਰ ਹੋ ਗਿਆ। ਫਿਰ ਇਸ ਤੋਂ ਇਲਾਵਾ ਜਿਹੜੇ ਹੈਗੇ ਆ ਜੇ ਆਪਾਂ ਗੱਲ ਕਰੀਏ ਫੁੱਲਾਂ ਵਾਲੇ ਦਰਖਤਾਂ ਦੀ ਤਾਂ ਅਮਲਤਾਸ ਹੋ ਗਿਆ, ਆਪਣਾ ਗੁਲਮੋਹਰ ਹੋ ਗਿਆ, ਨੀਲੀ ਗਰਮੋਹ, ਜਕਰੰਡਾ ਹੋ ਗਿਆ, ਇਹ ਦਰਖਤ ਜਿਹੜੇ ਸਜਾਵਟੀ ਪੌਦੇ ਹੈਗੇ ਜਿਹੜੇ ਇਹਨਾਂ ਦੀ ਆਪਾਂ ਕਾਸ਼ਤ ਕਰ ਸਕਦੇ ਹੈਗੇ ਆ। ਇਹਨਾਂ ਸਾਰਿਆਂ ਦਾ ਲਾਉਣ ਦਾ ਜਿਹੜਾ ਇਸ ਟਾਈਮ ਦੇ ਢੁੱਕਵਾਂ ਸਮਾਂ ਹੈਗਾ।
0: ਇੱਥੇ ਸਰ ਸਾਨੂੰ ਇੱਕ ਹੋਰ ਕਿਸਾਨ ਵੀਰ ਆ ਮਿਲੇ ਨੇ, ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਪ੍ਰੋਗਰਾਮ ਕਿਸਾਨ ਵਾਣੀ ਵਿੱਚ ਤੁਹਾਡਾ ਸਵਾਗਤ ਹੈ ਜੀ।
2: ਹਾਂਜੀ,
0: ਸਵਾਲ
2: ਮੈਡਮ, ਮੈਂ ਜਗਦੇਵ ਸਿੰਘ ਬੁਰਜਸੋੜ ਬੋਲਦਾ ਜੀ।
0: ਜੀ ਹਾਂਜੀ,
2: ਆਵਾਜ਼ ਨਹੀਂ ਆਉਂਦੀ ਤੁਹਾਡੀ, ਘੱਟ ਆਉਂਦੀ ਜੀ।
0: ਸਾਡੀ ਆਵਾਜ਼ ਤੁਹਾਡੇ ਤੱਕ ਪਹੁੰਚ ਜੂਗੀ, ਤੁਸੀਂ ਆਪਦਾ ਸਵਾਲ ਡਾਕਟਰ ਸਾਹਿਬ ਨੂੰ ਦੱਸ ਦਿਓ ਜੀ।
2: ਸਵਾਲ ਸਾਡਾ ਜੀ ਹੈ ਜੀ, ਉਹ ਕਮਰਸ਼ਲ ਤਿੰਨੇ ਪੌਦੇ ਆ ਜੀ, ਬਰਮਾ ਡੇਕ ਤੇ ਆਪਣੀ ਸਫੈਦਾ ਕਨੋਲਾ ਤੇ
0: ਪਾਪੂਲਰ
2: ਜੀ।
0: ਹਾਂਜੀ,
2: ਇਹਨਾਂ ਉਮਰ ਕਿੰਨੀ ਹੈ ਜੀ, ਕਿੰਨੇ ਚਿਰ ਸਮੇਂ ਚ ਪੌਦਾ ਲਾਉਣ ਤੋਂ ਕਿੰਨੇ ਸਮੇਂ ਕੱਟਿਆ ਜਾਣਾ ਚਾਹੀਦਾ ਜੀ?
1: ਜੀ ਇਹ 6 ਤੋਂ 8 ਸਾਲ ਤੱਕ ਹੈ ਜੀ, 2 ਸਾਲ ਦਾ ਵਕਫਾ ਤੁਹਾਡੀ ਜਿਹੜੀ ਹੈ ਆਪਦੀ ਜਿਹੜੀ ਹੈਗੀ ਹੈ ਨਾ ਉਹਦੀ ਸੇਵਾ ਤੇ ਹੈ,
2: ਮਤਲਬ 6 ਸਾਲ ਤੋਂ ਉੱਪਰ ਉੱਪਰ ਅਸੀਂ ਲਿਆ ਸਕਦੇ ਹਾਂ।
1: ਹਾਂਜੀ ਹਾਂ, 6 ਸਾਲ ਲਊਗਾ ਘੱਟੋ ਘੱਟ ਜੇ ਆਪਾਂ ਉਹਨੂੰ ਕਮਰਸ਼ੀਅਲ ਤੇ ਆਪਾਂ ਵੇਚਣਾ, ਆਪਾਂ ਚੰਗੇ ਪੈਸੇ ਮੁਨਾਫਾ ਕਮਾਉਣਾ ਤਾਂ
2: ਬਿਕ 2 ਫੁੱਟ
1: ਦਾ ਵੀ ਜਾਂਦਾ, ਪਰ ਜਿਹੜਾ 3 ਫੁੱਟ ਦਾ ਬਣਦਾ ਹੈਗਾ ਉਦੋਂ ਸਾਨੂੰ ਜ਼ਿਆਦਾ ਪੈਸੇ ਮਿਲਦੇ ਹੈਗੇ।
2: ਲੱਕੜ ਪੱਕ ਜਾਂਦੀ
1: ਜੀ। ਜੀ
0: ਧੰਨਵਾਦ ਤੁਹਾਡਾ ਵੀ ਫੋਨ ਕਰਨ ਦੇ ਲਈ। ਇਹੀ ਜਾਣਕਾਰੀ ਸਾਡੇ ਬਾਕੀ ਸੁਣਨ ਵਾਲੇ ਕਿਸਾਨ ਵੀਰਾਂ ਨੂੰ ਵੀ ਮਿਲ ਰਹੀ ਹੈ ਤੁਹਾਡੇ ਸਵਾਲਾਂ ਦੇ ਨਾਲ ਨਾਲ। ਜਿਹੜੇ ਕਿਸਾਨ ਵੀਰ ਸਵਾਲ ਕਰਨਾ ਚਾਹੁੰਦੇ ਨੇ ਡਾਕਟਰ ਸਾਹਿਬ ਨੂੰ ਵਣ ਖੇਤੀ ਦੇ ਸੰਬੰਧ ਵਿੱਚ ਕੋਈ ਵੀ, ਉਹ ਸਾਡੇ ਸਟੂਡੀਓ ਦੇ ਨੰਬਰ 2240331 ਤੇ ਗੱਲ ਕਰ ਸਕਦੇ ਨੇ। ਸਾਡੇ ਨਾਲ ਅੱਜ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਨੇ ਡਾਕਟਰ ਅਵਤਾਰ ਸਿੰਘ। ਡਾਕਟਰ ਸਾਹਿਬ, ਇੱਥੇ ਹੀ ਆਪਾਂ ਜਿਵੇਂ ਹੁਣ ਕਿਸਾਨਾਂ ਨੂੰ ਕਾਫੀ ਜ਼ਿਆਦਾ ਪੌਦਿਆਂ ਬਾਰੇ ਤੁਸੀਂ ਦੱਸ ਦਿੱਤਾ, ਇਹ 3 ਤਰ੍ਹਾਂ ਦੇ ਵਣ ਖੇਤੀ ਤੋਂ ਬਿਨਾਂ ਵੀ ਜਿਹੜੇ ਉਹ ਆਪਦੇ ਵਾਤਾਵਰਨ ਨੂੰ ਸੰਭਾਲਣ ਦੇ ਲਈ ਜਾਂ ਪੁੰਨ ਵਜੋਂ ਸਮਝੋ ਸਾਰੇ ਪਿੰਡ ਵਾਲਿਆਂ ਦੇ ਲਈ, ਆਪਦੇ ਸ਼ਹਿਰ ਵਾਲਿਆਂ ਦੇ ਲਈ ਲਗਾ ਸਕਦੇ ਨੇ। ਇੱਥੇ ਸਰ ਅਸੀਂ ਆਪਾਂ ਇੱਕ ਇਹਨਾਂ ਸਵਾਲਾਂ ਤੋਂ ਬਾਹਰ ਜਾ ਕੇ ਕਰਦੇ ਹਾਂ, ਜਿਹੜੇ ਸ਼ਹਿਰਾਂ ਦੇ ਵਿੱਚ ਲਗਾਉਣਾ ਚਾਹੁੰਦੇ ਨੇ ਉੱਥੇ ਅਸੀਂ ਅੱਜ ਉਹਨਾਂ ਨੂੰ ਸੰਬੋਧਨ ਕਰ ਜਾਈਏ ਜਿਹੜੇ ਆਂਢ ਗੁਆਂਢ ਨੂੰ ਪੱਤਿਆਂ ਪਿੱਛੇ ਲਾਂਭੇ ਦਿੰਦੇ ਰਹਿੰਦੇ, ਤੁਹਾਡੇ ਪੌਦੇ ਦੇ ਪੱਤੇ ਆ ਗਏ ਜੀ ਸਾਡੇ ਘਰੇ, ਉਹਨਾਂ ਨੂੰ ਵੀ ਅਸੀਂ ਕੁਛ ਰਹਿ ਦੇ ਦਈਏ ਵੀ ਭਾਈ ਛਾਂ ਤਾਂ ਤੁਹਾਡੀ ਛੱਤ ਤੇ ਵੀ ਆਉਂਦੀ ਆ, ਏਸੀ ਦੀ ਹਵਾ ਤਾਂ ਤੁਹਾਡੀ ਠੰਡੀ ਉਹ ਦਰਖਤ ਕਰਦੀ ਕਰਦੇ ਨੇ।
1: ਬਿਲਕੁਲ ਜੀ, ਇਹ ਤੋਂ ਇਲਾਵਾ ਕੀ ਹੈ ਨਾ, ਅਸੀਂ ਆਪਦਾ ਹੀ ਨਹੀਂ ਦੇਖਣਾ, ਅਸੀਂ ਸਾਡੇ ਜਿਹੜੇ ਹੈਗੇ ਆ ਪੰਛੀਆਂ ਦਾ ਵੀ ਦੇਖਣਾ ਹੈਗਾ।
0: ਹਾਂਜੀ,
1: ਕਿਉਂਕਿ ਪੰਛੀ ਹੁਣ ਦੇਖੇ ਦਿਨੋਂ ਦਿਨ ਘੱਟ ਰਹੇ, ਉਹਦਾ ਕਾਰਨ ਵੀ ਇਹ ਵੀ ਉਹਨਾਂ ਦੇ ਜਿੱਥੇ ਉਹਨਾਂ ਦੇ ਰਹਿਣ ਬਸੇਰੇ ਵਾਸਤੇ ਆਲਣੇ ਪਾਉਣ

0: ਪਤਾ ਦਰਖਤ ਨਹੀਂ ਰਹਿ ਗਏ।
1: ਹਾਂਜੀ
0: ਠੀਕ ਹੈ,
1: ਜਿਵੇਂ ਸਾਡੀਆਂ ਚਿੜੀਆਂ ਤਾਂ ਅਲੋਪ ਹੀ ਹੋ ਗਈਆਂ, ਜਿਵੇਂ ਸਾਡੀਆਂ ਕੱਚੀਆਂ ਛੱਤਾਂ ਖਤਮ ਹੋਈਆਂ ਤੇ ਚਿੜੀਆਂ ਵੀ ਖਤਮ।
0: ਬਿਲਕੁਲ ਬਿਲਕੁਲ
1: ਸਰ, ਆਪਾਂ ਇੱਥੇ ਰੁਕੀਏ ਜੀ, ਇੱਕ ਕਿਸਾਨ ਵੀਰ ਆਪਣੇ ਨਾਲ ਨੇ। ਹਾਂਜੀ, ਪ੍ਰੋਗਰਾਮ ਕਿਸਾਨ ਵਾਣੀ ਵਿੱਚ ਸਵਾਗਤ ਹੈ ਜੀ।
2: ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ।
2: ਮੈਂ ਡਾਕਟਰ ਸਾਹਿਬ ਨੂੰ ਪੁੱਛਣਾ ਵੀ ਮੇਰੇ ਘਰੇ ਟਾਹਲੀ, ਜਾਮਣ, ਤਿੰਨ ਨਿੰਮ, ਪੰਛੀ ਸਫੈਦੇ ਲੱਗੇ ਨੇ, ਇਹਨਾਂ ਦਾ ਫਾਇਦਾ?
0: ਸਾਰਿਆਂ ਦਾ ਫਾਇਦਾ ਜੀ, ਹਰੇਕ ਦਾ ਦਰਖਤ ਦਾ ਫਾਇਦਾ।
2: ਤਿੰਨ ਨਿੰਮ ਟਾਹਲੀ ਹੈ, ਜਾਮਣ ਹੈ, ਪੰਛੀ ਸਫੈਦੇ ਨਾਲ।
0: ਹਾਂਜੀ,
2: ਦਰਖਤ ਲਾਏ ਸਾਰੀ ਹੋਰ ਲਾਦੇ ਲਾਈ ਜਾਂਦਾ।
0: ਹਾਂਜੀ,
2: ਤੁਹਾਡੇ ਬਹੁਤ ਲਗੇ,
0: ਬਹੁਤ ਚੰਗੀ ਗੱਲ ਹੈ ਜੀ, ਲਗਾਉਣਾ ਚਾਹੀਦਾ। ਫਾਇਦਾ ਹੀ ਹੈ, ਨੁਕਸਾਨ ਕਿਸ ਚੀਜ਼ ਦਾ? ਦਰਖਤ ਦਾ ਕਹਿੰਦਾ ਨੁਕਸਾਨ
2: ਪ੍ਰਦੂਸ਼ਣ ਤੋਂ।
0: ਬਿਲਕੁਲ,
1: ਤੁਹਾਡਾ ਫੋਨ ਕਰਨ ਦੇ ਲਈ ਧੰਨਵਾਦ ਜੀ। ਕਿਸਾਨ ਵੀਰ, ਇੱਥੇ ਤੁਹਾਨੂੰ ਇਹ ਦੱਸਣਾ ਚਾਹਾਂਗੇ ਕਿ ਆਪਣੇ ਕੋਲ ਹਜੇ ਕੁਝ ਜਾਣਕਾਰੀਆਂ ਬਾਕੀ ਨੇ, ਤਾਂ ਉਹਨਾਂ ਦੇ ਵਿੱਚੋਂ ਆਪਾਂ ਇਹ ਡਾਕਟਰ ਸਾਹਿਬ ਨੂੰ ਪੁੱਛਦੇ ਹਾਂ ਕਿ ਆਪਾਂ ਬੂਟੇ ਕਿੱਥੋਂ ਖਰੀਦ ਸਕਦੇ ਹਾਂ ਤੇ ਆਪਾਂ ਨੂੰ PAU ਤੋਂ ਕਿਹੜੇ ਕਿਹੜੇ ਬੂਟੇ ਸੁਖਾਲੇ ਮਿਲ ਸਕਦੇ ਨੇ
0: ਜੀ। ਬੂਟਾ ਖਰੀਦਣ ਵੇਲੇ ਵੱਲੋਂ ਜਿਹੜੇ ਕਿਸਾਨਾਂ ਨੂੰ ਬੇਨਤੀ ਕਰੂੰਗਾ ਵੀ ਇਹ 'ਤੇ ਜ਼ਰੂਰ ਖਾਸ ਧਿਆਨ ਦਿਆ ਕਰਨ।
1: ਹਾਂਜੀ,
0: ਕਿਉਂਕਿ ਆਪਾਂ ਜਦੋਂ ਗੱਲ ਕੀਤੀ ਹੈ ਇਹਦੀ, ਘੱਟ ਤੋਂ ਘੱਟ 6 ਸਾਲ, 6 ਤੋਂ 8 ਸਾਲ ਤੱਕ ਬੂਟੇ ਨੇ ਦਰਖਤ ਖੇਤ ਦੇ ਵਿੱਚ ਰਹਿਣਾ,
1: ਸਾਂਭ ਕੇ ਰੱਖਣਾ।
0: ਹਾਂ
1: ਹਾਂਜੀ
0: ਬਿਲਕੁਲ, ਜਿਹੜੀ ਦੂਸਰੀ ਫਸਲ ਹੁੰਦੀ ਹੈ ਆਪਣੀ 3 ਮਹੀਨਿਆਂ ਦੀ ਹੁੰਦੀ ਹੈ, ਚਲੋ ਉਹਦੇ 'ਚ ਕਿਤੇ ਮਾੜਾ ਬੀਜ ਵੀ ਆ ਗਿਆ ਤੇ ਵਾਧਾ ਘੱਟਾ, ਇਹ ਆਪਣਾ ਸਿੱਧਾ ਜਿਹੜਾ ਹੈਗਾ 6 ਤੋਂ 8 ਸਾਲ ਦਾ ਨੁਕਸਾਨ ਹੈਗਾ।
1: ਬਿਲਕੁਲ,
0: ਤੇ ਉਦੋਂ ਜਿਹੜੇ ਕਿਸਾਨ ਵੀਰ ਜ਼ਰੂਰ ਧਿਆਨ ਦੇਣ, ਇੱਕ ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕੀਤੀ ਹੈ ਮਿੱਟੀ ਪਾਣੀ ਚੈੱਕ ਕਰਾਉਣਾ।
1: ਹਾਂਜੀ,
0: ਫੇਰ ਜਿਹੜੀ ਹੈਗੇ ਮਾਹਰਾਂ ਦੀ ਸਿਫਾਰਿਸ਼ ਦੇ ਨਾਲ ਜਿਹੜੀ ਹੈਗੇ ਬੂਟੇ ਲਾਉਣੇ ਗਏ।
1: ਹਾਂਜੀ,
0: ਬੂਟੇ ਜਿਹੜੇ ਹੈਗੇ ਆ ਸਾਡੇ ਕੋਲ, ਜਿਹਦੇ ਵਰਮਾ ਡੇਕ ਦੇ ਵੀ ਤੇ ਪੋਪੂਲਰ ਦੇ ਵੀ, ਤੇ ਇਹ ਜਿਹੜੇ ਇਹ ਬੂਟੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕੋਲ ਬਠਿੰਡੇ ਵੀ, ਲੁਧਿਆਣੇ ਵੀ ਇਹ ਉਪਲਬਧ ਨੇ। ਸਫੈਦੇ ਦਾ ਜਿਹੜਾ ਹੈਗਾ ਸਾਡੇ ਕੋਲ ਲੁਧਿਆਣੇ ਉਪਲਬਧ ਹੈ। ਇਹ ਤੋਂ ਇਲਾਵਾ ਟਾਹਲੀ ਵਗੈਰਾ ਜਿਹੜੇ ਹੈਗੇ, ਨਿੰਮ ਵਗੈਰਾ ਦੇ ਬੂਟੇ ਜਿਹੜੇ ਆ ਸਾਡੇ ਕੋਲ ਆਉਂਦੇ, ਸਿੱਥੋਂ ਨਹੀਂ ਤਾਂ ਫਿਰ ਜਿਹੜਾ ਹੈਗਾ ਪੰਜਾਬ ਸਰਕਾਰ ਦਾ ਜਿਹੜਾ ਜੰਗਲਾਤ ਵਿਭਾਗ ਹੈ ਉਹਨਾਂ ਦੀਆਂ ਨਰਸਰੀਆਂ ਦੇ ਵਿੱਚੋਂ ਬੂਟੇ ਕਿਸਾਨ ਲੈ ਸਕਦੇ ਆ। ਉਹ ਬੂਟੇ ਜਿਹੜੇ ਆ ਫਰੀ ਆਂਗੂਈ ਜਿਹੜੇ ਆ ਕਿਸਾਨਾਂ ਨੂੰ ਦੇ ਦਿੰਦੇ ਆ, ਜੇ ਪੰਚਾਇਤਾਂ ਨੇ ਲੈਣੇ ਤਾਂ ਮੇਰੇ ਖਿਆਲ 'ਚੋਂ ਫਰੀ ਦੇ ਤੌਰ 'ਤੇ ਦੇ ਦਿੰਦੇ, ਜੇ ਵੈਸੇ ਵੀ ਕਿਸਾਨ ਨੇ ਲੈਣੇ ਪ੍ਰਾਈਵੇਟ ਤੌਰ 'ਤੇ ਤਾਂ ਉਹਦੇ ਬਹੁਤ ਹੀ ਮੇਰੇ ਖਿਆਲ 1-2 ਰੁਪਏ ਦਾ ਬੂਟਾ ਜਿਹੜਾ ਉਹਨਾਂ ਦਾ ਹੁੰਦਾ ਹੈਗਾ, ਉੱਥੋਂ ਲੈਣਾ। ਜੇ ਉੱਥੋਂ ਨਹੀਂ ਮਿਲਦੇ ਪ੍ਰਾਈਵੇਟ ਲੈਣੇ ਤੇ ਉਹ ਰਜਿਸਟਰਡ ਨਰਸਰੀ ਤੋਂ ਕਿਸੇ ਤੋਂ ਲੈਣਾ ਜਿਹੜੇ ਬਿੱਲ ਕੱਟ ਕੇ ਦੇਵੇ।
1: ਇੱਕ ਡਾਕਟਰ ਸਾਹਿਬ ਆਪਣੇ ਨਾਲ ਕਿਸਾਨ ਆ ਗਿਆ, ਆਪਾਂ ਉਹਨਾਂ ਦਾ ਵੀ ਸਵਾਲ ਲੈ ਲਈਏ। ਹਾਂਜੀ, ਪ੍ਰੋਗਰਾਮ ਕਿਸਾਨ ਵਾਣੀ ਵਿੱਚ ਸਵਾਗਤ ਹੈ ਜੀ, ਆਪਦਾ ਸਵਾਲ ਦੱਸੋ। ਪ੍ਰੋਗਰਾਮ ਕਿਸਾਨ ਵਾਣੀ ਵਿੱਚ ਸਵਾਲ ਸਾਂਝਾ ਕਰੋ ਜੀ।
2: ਹਾਂਜੀ,
1: ਸਵਾਲ ਸਾਂਝਾ ਕਰੋ ਵੀਰ ਜੀ।
2: ਅੰਬ ਦੇ ਬਾਰੇ ਪੁੱਛਣਾ ਸੀਗਾ, ਦੁਸਹਿਰੀ ਅੰਬ ਦੀ ਤਿਆਰੀ ਕਿਵੇਂ ਕਰੀ ਦੀ ਹੈ ਲਾਉਣ ਵਾਸਤੇ?
1: ਅੰਬ ਦੇ ਬੂਟਿਆਂ ਦੀ ਗੱਲ ਆਪਾਂ ਨਹੀਂ ਕਰ ਰਹੇ ਗੇ, ਆਪਾਂ ਵਣ ਖੇਤੀ ਦੀ ਗੱਲ ਕਰ ਰਹੇ ਹਾਂ। ਅੰਬ ਦੇ ਅਗਰ ਤੁਸੀਂ ਪੌਦਿਆਂ ਦੇ ਬਾਰੇ ਕੋਈ ਵੀ ਜਾਣਕਾਰੀ ਲੈਣੀ ਹੈ, ਡੱਬ ਵਾਲੀ ਰੋਡ ਤੇ PAU ਦਾ ਰਿਸਰਚ ਸਟੇਸ਼ਨ ਹੈ, ਜਿੱਥੇ ਡਾਕਟਰ ਸਾਡੇ ਬਹਿੰਦੇ ਨੇ, ਉੱਥੇ ਜਾ ਕੇ ਤੁਸੀਂ ਕੰਮਕਾਜੀ ਸਮੇਂ, ਕੰਮਕਾਜੀ ਦਿਨਾਂ ਦੇ ਵਿੱਚ ਕੋਈ ਵੀ ਗੱਲ ਰਾਇ ਲੈ ਸਕਦੇ ਹੋ, ਕਿਸੇ ਵੀ ਫਲਦਾਰ ਪੌਦੇ ਦੀ ਜਾਣਕਾਰੀ ਨਵਜੋਤ ਗੁਪਤਾ ਮੈਡਮ ਦਿੰਦੇ ਨੇ PAU ਦੇ ਵਿੱਚ, ਡੱਬ ਵਾਲੀ ਰੋਡ ਤੇ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ। ਧੰਨਵਾਦ ਜੀ ਫੋਨ ਕਰਨ ਲਈ। ਹਾਂਜੀ ਡਾਕਟਰ ਸਾਹਿਬ, ਇੱਥੇ ਆਪਾਂ ਬੂਟਿਆਂ ਦੇ ਬਾਰੇ ਜਾਣਕਾਰੀ ਦੇ ਰਹੇ ਸੀ, ਖਰੀਦਣ ਬਾਰੇ ਜਾਣਕਾਰੀ ਦੇ ਰਹੇ ਸੀ। ਕਿਸਾਨ ਵੀਰੋ, ਤੁਹਾਨੂੰ ਉਹਨਾਂ ਨੇ ਦੱਸ ਦਿੱਤਾ ਕਿ PAU ਦੇ ਰੀਜਨਲ ਰਿਸਰਚ ਸਟੇਸ਼ਨ ਬਠਿੰਡਾ ਤੋਂ ਤੁਹਾਨੂੰ ਪੋਪੂਲਰ ਤੇ ਬਰਮਾ ਡੇਕ ਮਿਲੇਗੀ, ਸਫੈਦਾ ਲੈਣਾ ਤਾਂ ਤੁਹਾਨੂੰ ਲੁਧਿਆਣਾ ਤੋਂ ਹੀ ਮਿਲੇਗਾ। ਇਸ ਤੋਂ ਬਿਨਾਂ ਜਿਹੜੇ ਵੀ ਕਿਸਾਨ ਵੀਰ ਚਾਹਵਾਨ ਨੇ ਫਲਦਾਰ ਪੌਦਿਆਂ ਦੇ, ਉਹ ਵੀ PAU ਦੇ ਰਿਸਰਚ ਸਟੇਸ਼ਨ ਤੋਂ ਆਪਦੇ ਫਲਦਾਰ ਬੂਟੇ ਨਵਜੋਤ ਗੁਪਤਾ ਮੈਡਮ ਨਾਲ ਸੰਪਰਕ ਕਰਕੇ ਕੰਮਕਾਜੀ ਸਮੇਂ ਤੇ ਕੰਮਕਾਜੀ ਦਿਨ ਵਿੱਚ ਲੈ ਸਕਦੇ ਨੇ। ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਕੰਮਕਾਜੀ ਸਮਾਂ ਦਿਨ ਰਹਿੰਦੇ ਨੇ, ਤੇ ਸਵੇਰੇ 10 ਵਜੇ ਤੋਂ ਲੈ ਕੇ 4:30 ਵਜੇ ਤੱਕ ਤੁਸੀਂ ਸੰਪਰਕ ਕਰੋ, ਕਿਉਂਕਿ 5 ਵਜੇ ਦਫ਼ਤਰ ਦਾ ਸਮਾਂ ਖਤਮ ਹੋ ਜਾਂਦਾ। ਉਦੋਂ ਪਹਿਲਾਂ ਉਹਨਾਂ ਨੇ ਤੁਹਾਨੂੰ ਸਲਿੱਪ ਕੱਟ ਕੇ, ਪਰਚੀ ਕੱਟ ਕੇ ਤੁਹਾਡੇ ਤੋਂ ਰੁਪਈਏ ਲੈ ਕੇ ਤੁਹਾਨੂੰ ਦਰਖਤ ਦੇਣੇ ਹੁੰਦੇ ਨੇ, ਤਾਂ ਰਹਿੰਦੇ ਸਮੇਂ ਦੇ ਵਿੱਚ ਹੀ ਉਹ ਅਖੀਰਲੇ 5 ਵਜੇ ਆ ਕੇ ਕੰਮ ਦੇ ਵਿੱਚ ਵਿਘਨ ਨਾ ਪਾਈਏ ਤਾਂ ਆਪਾਂ ਨੂੰ 4 ਵਜੇ ਤੱਕ ਆ ਜਾਣਾ ਚਾਹੀਦਾ। ਇਸ ਦੇ ਨਾਲ ਡਾਕਟਰ ਸਾਹਿਬ ਆਪਣੇ ਕੋਲ ਕੁੱਲ ਮਿਲਾ ਕੇ ਸਿਰਫ ਹੀ 2.5 ਮਿੰਟ ਰਹਿ ਗਏ ਨੇ, ਤੇ ਤੁਸੀਂ ਹੋਰ ਕੀ ਜਾਣਕਾਰੀਆਂ ਦੇ ਸਕਦੇ ਹੋ ਇਹਨਾਂ ਕਿਸਾਨਾਂ ਨੂੰ, ਤੇ ਕੀ ਉਹਨਾਂ ਨੂੰ ਧਿਆਨ ਰੱਖਣੇ ਚਾਹੀਦੇ ਨੇ? ਮੰਡੀਕਰਨ ਵੀ ਰਹਿੰਦਾ ਆਪਣਾ, ਕਾਂਡ ਛਾਂਡ ਸਾਂਭ ਸੰਭਾਲ ਬਹੁਤ ਕੁਛ ਰਹਿੰਦਾ, ਤੇ ਪਰ ਸਮਾਂ ਥੋੜਾ ਰਹਿ ਗਿਆ
0: ਜੀ। ਮੈਂ ਇਹਦੇ ਵਿੱਚ ਇੱਕ ਆਖਣ ਕਿਸਾਨ ਵੀਰਾਂ ਨੂੰ ਵੀ ਇਹਨਾਂ ਨੂੰ ਜਦੋਂ ਦਰਖਤ ਲਾਉਣੇ ਆ ਨਾ, ਉਹਨਾਂ ਨੂੰ ਜਿਵੇਂ ਆਪ ਦੂਸਰੀਆਂ ਫਸਲਾਂ ਨੂੰ ਪਾਲਦੇ ਹਾਂ,

0: ਇਵੇਂ ਜਿਹੜਾ ਧਿਆਨ ਦੇਣਾ ਚਾਹੀਦਾ। ਕਈ ਵਾਰ ਕਿਸਾਨ ਵੀਰ ਕੀ ਦਰਖਤ ਲਾ ਤੇ ਮੁੜ ਕੇ ਉਹਨਾਂ ਦੀ ਸਾਂਭ ਸੰਭਾਲ ਨਹੀਂ ਕਰਦੇ, ਪੈਸੇ ਉਹਨਾਂ ਨੂੰ ਤਾਂ ਹੀ ਵੱਧ ਮਿਲਣੇ ਹੈਗੇ ਆ ਜੇ ਪੂਰਾ ਜਿਹੜਾ ਹੈ ਦਰਖਤ ਦਾ ਵਧੀਆ ਬਣੂਗਾ। ਉਹਦੇ ਲਈ ਕਾਂਟ ਛਾਂਟ ਜਿਹੜੀ ਆ ਬਹੁਤ ਜ਼ਰੂਰੀ ਹੈ, ਤੇ ਖਾਸ ਕਰਕੇ ਸਰਦੀਆਂ ਦੇ ਵਿੱਚ ਜਿਹੜੀ ਹੈਗੀ ਹੈ ਦਸੰਬਰ ਦੇ ਮਹੀਨੇ ਪਾਪੂਲਰ ਤੇ ਵਰਮਾ ਡੇਕ ਦੀ ਜਿਹੜੀ ਕਾਂਟ ਛਾਂਟ ਬਹੁਤ ਜ਼ਰੂਰੀ ਹੈਗੀ ਹੈ।
1: ਅੱਛਾ, ਦਸੰਬਰ ਚ ਕਰਨੀ ਹੈ ਜੀ?
0: ਦਸੰਬਰ ਜਦੋਂ ਪੱਤੇ ਇਹਨਾਂ ਦੇ ਚੜੇ ਹੁੰਦੇ ਆ ਉਸ ਟਾਈਮ ਦੇ ਉੱਤੇ।
1: ਜ਼ਿਆਦਾਤਰ ਖੇਤਾਂ ਵਾਲੇ ਸਰ ਅਕਤੂਬਰ ਚ ਕਰਨ ਲੱਗ ਜਾਂਦੇ ਆ।
0: ਆਪਣਾ ਸਫੈਦੇ ਨੂੰ ਕਾਂਟ ਛਾਂਟ ਦੀ ਜ਼ਰੂਰਤ ਨਹੀਂ, ਉਹ ਆਪਣੇ ਆਪ ਹੀ ਟੇੜੀਆਂ ਟਾਹਣੀਆਂ ਆਪਣੀਆਂ ਸੁੱਟਦਾ ਰਹਿੰਦਾ ਹੈਗਾ।
1: ਠੀਕ ਹੈ ਜੀ,
0: ਠੀਕ ਹੈ। ਤੇ ਇਸ ਤੋਂ ਇਲਾਵਾ ਉਹਨਾਂ ਨੂੰ ਜਿਹੜੀ ਹੈਗੀ ਹੈ ਸਮੇਂ ਸਮੇਂ ਤੇ ਜਿਹੜੀ ਹੈ ਖਾਦ ਖੁਰਾਕ ਉਹ ਵੀ ਜਿਹੜੀ ਹੈ ਦੇਣੀ ਜ਼ਰੂਰੀ ਹੈਗੀ ਹੈ। ਇੱਕ ਲਾਸਟ ਦੇ ਉੱਤੇ ਮੈਂ ਮੰਡੀ ਕਰਨ ਦੀ ਕਿਸਾਨ ਵੀਰਾਂ ਨੂੰ ਆਖੂੰਗਾ, ਕਿਉਂਕਿ ਉਹਨਾਂ ਨੂੰ ਵਿਚਾਰਿਆਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਅਸੀਂ ਬੂਟੇ ਕਿਸ ਤਰ੍ਹਾਂ ਬੀਜੀਏ। ਉਹਦੇ ਲਈ ਸਾਡੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਇੱਕ ਕਿਤਾਬ ਜਿਹੜੀ ਛਾਪੀ ਹੈ, ਜਿਹੜਾ ਹੈਗਾ 20 ਰੁਪਏ ਉਹਦਾ ਹੈਗੀ ਹੈ ਕੀਮਤ ਹੈਗੀ ਹੈ। ਉਹਦੇ ਉੱਤੇ ਅਸੀਂ ਸਾਰੇ ਦਰਖਤਾਂ ਦੀ ਕਾਸ਼ਤ ਬਾਰੇ ਤੇ ਇੱਕ ਉਹਨਾਂ ਦਾ ਹਰੇਕ ਦਾ ਇੱਕ ਟੇਬਲ ਦਿੱਤਾ ਹੋਇਆ, ਉਹਦੇ ਉੱਤੇ ਲਿਖਿਆ ਹੋਇਆ ਦਰਖਤ ਦਾ ਘੇਰਾ ਕਿੰਨਾ ਤਾਂ ਉਹਦਾ ਭਾਰ ਕਿੰਨਾ ਹੈਗਾ, ਉਹ ਸਾਨੂੰ ਇਹ ਪਤਾ ਲੱਗ ਜੂ ਮੇਰੇ ਜਿਹੜੇ ਦਰਖਤ ਦਾ ਵਜਨ ਟੋਟਲ ਕਿੰਨਾ ਬਣਦਾ ਸੀ ਜੋੜ ਲੈਣਾ, ਜੋੜ ਕੇ ਮੰਡੀ ਦੇ ਵਿੱਚੋਂ ਜਾਂ ਸਾਥੋਂ ਪੈਸੇ ਰੇਟ ਪਤਾ ਕਰ ਲੈਣ ਕੀ ਕੁਇੰਟਲ ਦਾ ਚੱਲਦਾ ਹੈਗਾ, ਤਾਂ ਕਿ ਕਿਸਾਨਾਂ ਨਾ ਕਿਸ ਤਰ੍ਹਾਂ ਦੀ ਵੀ ਕੋਈ ਜਿਹੜੀ ਹੈ ਠੱਗੀ ਨਾ ਵੱਜੇ, ਉਹਨਾਂ ਨੂੰ ਐਕਚੁਅਲ ਜਿਹੜੇ ਹੈਗੇ ਪੈਸੇ ਤੇ ਮਿਲ ਜਾਣ।
1: ਚਲੋ, ਇੱਕ ਤਾਂ ਕਿਸਾਨਾਂ ਨੂੰ ਇਹ ਬੇਨਤੀ ਹੈ ਕਿ ਜ਼ਰੂਰ ਵਣ ਖੇਤੀ ਦੀ ਜਿਹੜੀ ਸਾਡੇ ਪੇਜ ਵੱਲੋਂ ਛਾਪੀ ਹੋਈ ਕਿਤਾਬ ਆ ਜਿਸ ਦੇ ਵਿੱਚ ਉਹਦੇ ਘੇਰੇ ਤੋਂ ਉਸ ਦੀ ਕਿੰਨੀ ਲੱਕੜੋਂ ਕੁਇੰਟਲਾਂ ਵਿੱਚ ਉਹਦਾ ਪਤਾ ਚੱਲੂਗਾ ਅਤੇ ਮੁੱਲ ਕੀ ਆ। ਡਾਕਟਰ ਸਾਹਿਬ ਕਹਿੰਦੇ ਤੁਸੀਂ ਸਾਡੇ ਪੇਜ ਦੇ ਸੰਪਰਕ ਕਰਕੇ, ਸਾਡੇ ਨਾਲ ਸੰਪਰਕ ਕਰਕੇ, ਇਨਕੇ ਡਾਕਟਰ ਸਾਹਿਬ ਨਾਲ ਸੰਪਰਕ ਕਰਕੇ ਇਹਦਾ ਚੱਲਦਾ ਰੇਟ ਉਹਨਾਂ ਦਿਨਾਂ ਦਾ ਪਤਾ ਕਰ ਸਕਦੇ ਹੋ। ਇੱਥੇ ਕਿਸਾਨ ਵੀਰੋ, ਪ੍ਰੋਗਰਾਮ ਆਪਦੀ ਸਮਾਪਤੀ ਵੱਲ ਹੈ ਅਤੇ ਆਉਣ ਵਾਲੇ ਕੱਲ੍ਹ ਦਾ ਤਾਪਮਾਨ ਤੁਹਾਨੂੰ ਜਾਣਕਾਰੀ ਦੇ ਦਈਏ। ਆਉਣ ਵਾਲਾ ਕੱਲ੍ਹ ਯਾਨੀ ਕਿ 19 ਜੁਲਾਈ ਦਾ ਵੱਧ ਤੋਂ ਵੱਧ ਤਾਪਮਾਨ 4 ਡਿਗਰੀ ਸੈਂਟੀਗ੍ਰੇਡ ਅਤੇ ਘੱਟ ਤੋਂ ਘੱਟ 28 ਡਿਗਰੀ ਸੈਂਟੀਗ੍ਰੇਡ ਦੇ ਵਿਚਕਾਰ ਰਹਿਣ ਦਾ ਅਨੁਮਾਨ ਹੈ। ਹਵਾ ਵਿੱਚ ਨਮੀ ਦੀ ਔਸਤ ਮਾਤਰਾ ਸਵੇਰ ਦੇ ਸਮੇਂ 55% ਅਤੇ ਸ਼ਾਮ ਦੇ ਸਮੇਂ 30% ਰਹਿਣ ਦਾ ਅਨੁਮਾਨ ਹੈ। ਹਵਾਵਾਂ ਦੇ 20 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣ ਦਾ ਅਨੁਮਾਨ ਹੈ। ਹਵਾ ਦੀ ਦਿਸ਼ਾ 241 ਡਿਗਰੀ ਰਹੇਗੀ। ਇਹ ਸੀ ਆਉਣ ਵਾਲੇ ਕੱਲ੍ਹ ਦੇ ਤਾਪਮਾਨ ਦੀ ਜਾਣਕਾਰੀ। ਇਸ ਦਿਨ ਪ੍ਰੋਗਰਾਮ ਕਿਸਾਨ ਵਾਣੀ ਆਪਦੀ ਸਮਾਪਤੀ ਵੱਲ ਹੈ। ਮੈਨੂੰ ਯਾਨੀ ਕਿ ਕੁਲਦੀਪ ਨੂੰ ਦਿਓ ਆਗਿਆ, ਧੰਨਵਾਦ।
2: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਕਿਸਾਨ ਵਾਣੀ, ਸੰਚਾਲਨ ਕਰ ਰਹੇ ਸਨ ਕੁਲਦੀਪ ਕੌਰ।

FM ਬੈਂਡ 101.1 ਮੈਗਾਹਰਟਸ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ ਮੁਤਾਬਕ ਸਮਾਂ ਹੈ 5:30 ਮਿੰਟ 37 ਸੈਕਿੰਡ। ਹੁਣ ਵੇਲਾ ਹੈ ਪ੍ਰੋਗਰਾਮ 'ਚ ਗੱਲਾਂ 'ਚੋਂ ਗੱਲ ਦਾ।

ਪੇਸ਼ੇ ਪ੍ਰੋਗਰਾਮ ਗੱਲਾਂ ਚੋਂ ਗੱਲ। ਇਸ ਪ੍ਰੋਗਰਾਮ ਤਹਿਤ ਤੁਸੀਂ ਸੁਣੋਗੇ ਹਰ ਅਕਾਲ ਉਸਤਤ ਅਰਦਾਸ ਦਰਸ਼ਨ ਰੂਪ ਅਭਿਆਸ। ਵਾਚਕ ਅਤੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲੀ ਸ਼ਰਮਾ, ਸੰਪਾਦਨ ਗੁਰਦੀਪ ਗਿੱਲ।

ਆਕਾਸ਼ਵਾਣੀ ਦੇ ਅਦਬੀ ਸੂਝਵਾਨ ਸਤਿਕਾਰਿਤ ਬੁੱਧੀਜੀਵੀ ਸਰੋਤਿਓ, ਪ੍ਰੋਗਰਾਮ ਹਰ ਅਕਾਲ ਉਸਤਤ ਤੇ ਸਿਲਸਿਲਾ ਸਾਧ ਸੰਗਤ ਜੀ, ਅਰਦਾਸ ਦਰਸ਼ਨ ਰੂਪ ਅਭਿਆਸ। ਆਪ ਜੀ ਦਾ ਦਾਸ ਬਲਜੀਤ ਸ਼ਰਮਾ ਤੇ ਮੇਰੀ ਸਤਿਕਾਰਿਤ ਭੈਣ ਬੀਬੀ ਗੁਰਦੀਪ ਕੌਰ ਗਿੱਲ ਜੀ ਫਤਿਹ ਦੀ ਸਾਂਝ ਪਾਉਣੇ ਆ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਅਰਦਾਸ ਦਰਸ਼ਨ ਰੂਪ ਅਭਿਆਸ ਅੱਜ ਆਪ ਜੀ ਦੇ ਨਾਲ ਵਿਚਾਰ ਚਰਚਾ ਕਰਾਂਗੇ।

ਸਾਂਝ ਪਾਵਾਂਗੇ, ਵੇਖ ਕੇ ਅਣਡਿੱਠ ਕੀਤਾ। ਜੀ ਹਾਂ ਸਾਧ ਸੰਗਤ ਜੀ, ਇੱਕ ਬੜੀ ਪਿਆਰੀ ਲੋਕ ਕਥਾ ਏ ਜੋ ਵੇਖ ਕੇ ਅਣਡਿੱਠ ਕਰਨ ਦਾ ਬੜਾ ਹੀ ਸੁੰਦਰ ਦ੍ਰਿਸ਼ਟਾਂਤ ਪੇਸ਼ ਕਰਦੀ ਹੈ।

ਜਦ ਉਹ ਦੋਵੇਂ ਜਾਗੇ ਤਾਂ ਰਾਜੇ ਦੀ ਚਾਦਰ ਆਪਣੇ ਉੱਪਰ ਪਈ ਵੇਖ ਕੇ ਬੜਾ ਤ੍ਰਭ ਕੇ। ਪਰ ਰਾਜੇ ਨੇ ਇਸ ਬਾਰੇ ਨਾ ਰਾਣੀ ਨੂੰ ਕੁਝ ਪੁੱਛਿਆ ਨਾ ਵਜ਼ੀਰ ਨੂੰ ਕੁਝ ਕਿਹਾ। ਕਈ ਚਿਰ ਬੀਤ ਗਿਆ ਪਰ ਰਾਜੇ ਨੂੰ ਉਹਨਾਂ ਨੂੰ ਇਸ ਬਾਰੇ ਕਦੇ ਭੋਰਾ ਜਿੰਨਾ ਵੀ ਨਾ ਜਣਾਇਆ। ਵਰਿਆਂ ਬਾਅਦ ਇੱਕ ਦਿਨ ਰਾਜਾ ਸਖਤ ਬਿਮਾਰ ਹੋ ਗਿਆ। ਸਾਧ ਸੰਗਤ ਜੀ, ਵੈਦਾਂ ਹਕੀਮਾਂ ਨੇ ਜਵਾਬ ਦੇ ਦਿੱਤਾ। ਰਾਜੇ ਨੇ ਸਭ ਨੂੰ ਸਦਵਾ ਕੇ ਇਹ ਆਦੇਸ਼ ਦਿੱਤਾ ਕਿ ਉਸ ਤੋਂ ਮਗਰੋਂ ਰਾਜਪਾਠ ਦੀ ਮਾਲਕ ਉਸ ਦੀ ਰਾਣੀ ਹੋਵੇਗੀ। ਇਹ ਸੁਣਦਿਆਂ ਹੀ ਰਾਣੀ ਢਾਹਾਂ ਮਾਰ ਕੇ ਰੋ ਪਈ। ਰਾਜੇ ਨੇ ਢਾਰਸ ਦੇਂਦਿਆਂ ਆਖਿਆ, ਰਾਣੀ ਤੂੰ ਕਿਉਂ ਰੋਨੀ ਹੈ? ਤੇਰੇ ਪਾਸ ਸਾਰਾ ਰਾਜ ਅਧਿਕਾਰ ਹੋਵੇਗਾ, ਹੁਕਮ ਹਾਸਲ ਹੋਵੇਗਾ, ਨੌਕਰ ਚਾਕਰ ਹੋਣਗੇ, ਤੇਰੀ ਔਲਾਦ ਚੰਗੀ ਹੈ, ਤੈਨੂੰ ਕੋਈ ਵੀ ਘਾਟਾ ਨਹੀਂ ਹੋਵੇਗਾ, ਤੂੰ ਕਿਉਂ ਵਿਰਾਗ ਪਈ ਕਰਨੀ ਹੈ? ਰਾਣੀ ਹੋਰ ਵੀ ਭੁੱਬਾਂ ਮਾਰ ਕੇ ਰੋ ਪਈ ਤੇ ਬੋਲੀ, ਰਾਜਨ ਮੇਰੇ ਪਾਸ ਹੋਰ ਤਾਂ ਸਭ ਕੁਝ ਹੋਵੇਗਾ, ਪਰ ਇਸ ਅਭਾਗਣ ਦੇ ਕਰਮਾਂ ਉੱਪਰ ਚਾਦਰ ਪਾਉਣ ਵਾਲਾ ਕੋਈ ਨਹੀਂ ਹੋਵੇਗਾ। ਸਾਧ ਸੰਗਤ ਜੀ, ਪੜਦੇ ਕੱਜਣ ਦੀ ਇਹ ਬਿਰਤੀ ਵੇਖ ਕੇ ਅਣਡਿੱਠ ਕਰਨ ਦੀ ਬਿਰਤੀ ਹੈ। ਹੋਰਨਾਂ ਦੇ ਔਗਣਾਂ ਨੂੰ ਨਜ਼ਰ ਅੰਦਾਜ਼ ਕਰ ਸਕਣਾ ਵੱਡੇ ਆਤਮ ਬਲ ਦੀ ਨਿਸ਼ਾਨੀ ਹੈ। ਇਹ ਮਨੁੱਖੀ ਆਤਮਾ ਦੀ ਇੱਕ ਅਤਿ ਕੋਮਲ ਪ੍ਰਾਪਤੀ ਹੈ, ਅਤਿ ਉਦਾਰ ਪਹੁੰਚ ਹੈ। ਵੇਖ ਕੇ ਅਣਡਿੱਠ ਕਰਨ ਵਾਲੇ ਦਾ ਹਿਰਦਾ ਬ੍ਰਹਿਮੰਡ ਜਿੱਡਾ ਮੋਕਲਾ ਹੁੰਦਾ ਏ, ਪਰ ਉਸ ਵਿੱਚ ਹੋਰਨਾਂ ਦੇ ਔਗਣ ਟਿਕਾਉਣ ਜੋਗੀ ਰਤਾ ਜਿੰਨੀ ਵੀ ਥਾਂ ਨਹੀਂ ਹੁੰਦੀ।

ਸਾ ਸੰਗਤ ਜੀ, ਤੁਸੀਂ ਸੁਣ ਰਹੇ ਹੋ 101.1 ਮੈਗਾਹਰਟਸ ਤੇ ਆਕਾਸ਼ਵਾਣੀ FM ਬਠਿੰਡਾ ਤੇ ਸਰਵਨ ਕਰ ਰਹੇ ਹੋ ਆਪਣੇ ਦਾਸ ਬਲਜੀਤ ਸ਼ਰਮਾ ਦੀ ਆਵਾਜ਼ ਦੇ ਵਿੱਚ ਤੇ ਮੈਡਮ ਤੇ ਬੀਬੀ ਗੁਰਦੀਪ ਕੌਰ ਗਿੱਲ ਜੀ ਦੀ ਸੰਪਾਦਨਾ ਦੇ ਅੰਤਰਗਤ ਪ੍ਰੋਗਰਾਮ ਹਰ ਅਕਾਲ ਉਸਤਤ ਸਿਲਸਿਲਾ ਅਰਦਾਸ ਦਰਸ਼ਨ ਰੂਪ ਅਭਿਆਸ। ਸਾਧ ਸੰਗਤ ਜੀ, ਵੇਖ ਕੇ ਅਣਡਿੱਠ ਕਰਨਾ ਦੈਵੀ ਸੁਭਾਅ ਏ, ਇਹ ਤਾਂ ਵਾਹਿਗੁਰੂ ਜੀ ਦਾ ਆਪਣਾ ਬਿਰਦ ਹੈ। ਉਹ ਸਾਡੇ ਔਗਣ ਨਹੀਂ ਚਿਤਾਰਦਾ, ਦੁੱਖ ਨਹੀਂ ਦੇਖਦਾ, ਉਹ ਸਾਡੇ ਹਰ ਛਿਦਰ ਢੱਕਦਾ ਏ। ਜੇਕਰ ਅਸੀਂ ਚਾਹੁੰਦੇ ਹਾਂ ਕਿ ਵਾਹਿਗੁਰੂ ਜੀ ਸਾਡੇ ਔਗਣ ਨਾ ਚਿਤਾਰਨ, ਤਾਂ ਸਾਨੂੰ ਵੀ ਬਣ ਆਉਂਦਾ ਏ ਕਿ ਅਸੀਂ ਵੀ ਹੋਰਨਾਂ ਦੇ ਔਗਣ ਨਾ ਚਿਤਾਰੀਏ। ਪੜਦੇ ਉਹ ਕੱਜ ਸਕਦਾ ਏ ਜੋ ਪਿਆਰ ਕਰਦਾ ਹੋਵੇ, ਵੇਖ ਕੇ ਅਣਡਿੱਠ ਉਹ ਕਰ ਸਕਦਾ ਏ ਜੋ ਬ੍ਰਹਮ ਨਿਸ਼ਠ ਹੋਵੇ। ਅਧਿਆਤਮ ਮਾਰਗ ਦੇ ਪਾਂਧੀ ਹੋਰਨਾਂ ਦੇ ਗੁਣ ਵੇਖਦੇ ਨੇ, ਔਗਣ ਕੇਵਲ ਆਪਣੇ ਨਿਹਾਰਦੇ ਨੇ। ਸਿੱਖੀ ਵਿੱਚ ਤਾਂ ਕੇਵਲ ਗੁਣਾਂ ਦੀ ਸਾਂਝ ਦਾ ਆਦੇਸ਼ ਹੈ ਸਾਧ ਸੰਗਤ ਜੀ। ਪਰਾਏ ਔਗਣ ਵੇਖ ਕੇ ਤਾਂ ਕੇਵਲ ਕੋਈ ਨਿੰਦਕ ਹੀ ਖੁਸ਼ ਹੁੰਦਾ ਏ, ਕਿਉਂਕਿ ਬੁਰਾ ਚਿਤਵਣਾ ਉਸ ਦੀ ਆਦਤ ਹੈ। ਨਿੰਦਾ ਦੀ ਐਪਰ ਸਾਧ ਸੰਗਤ ਜੀ ਸਿੱਖੀ ਵਿੱਚ ਸਖ਼ਤ ਵਰਜਨਾ ਏ। ਨਿੰਦਾ ਭਲੀ ਕਿਸੇ ਕੀ ਨਾਹੀਂ, ਨਿੰਦਾ ਭਲੀ ਕਿਸੇ ਕੀ ਨਾਹੀਂ, ਮਨਮੁਖ ਮੁਗਧ ਕਰਨ ਮੂੰਹ ਕਾਲੇ, ਤਿੰਨ ਨਿੰਦਕਾਂ ਨਰਕੇ ਘੋਰ ਪਵਣ। ਮੂੰਹ ਕਾਲੇ ਤਿੰਨ ਨਿੰਦਕਾਂ ਨਰਕੇ ਘੋਰ ਪਵਣ। ਦੋਸਤੋ, ਇਹ ਸ਼ਬਦ ਸੂਹੀ ਮਹੱਲਾ ਤੀਜਾ ਦੇ ਵਿੱਚ ਦਰਜ ਹੈ। ਸਿੱਖੀ ਵਿੱਚ ਕ੍ਰੋਧ ਤੇ ਬਦਲੇ ਦੀ ਭਾਵਨਾ ਦੀ ਵੀ ਕੋਈ ਗੁੰਜਾਇਸ਼ ਨਹੀਂ ਸਾਧ ਸੰਗਤ ਜੀ, ਇੱਥੇ ਤਾਂ ਖਿਮਾ ਦਾ ਹੀ ਆਦੇਸ਼ ਹੈ।

ਵਾਹਿਗੁਰੂ ਜੀ ਦੇ ਸੱਚ ਨਿਆਂ ਦੇ ਸਪੁਰਦ ਕਰਨਾ ਹੈ। ਦਰਅਸਲ ਸਾਧ ਸੰਗਤ ਜੀ ਨਿਆਂ ਸਭ ਤੋਂ ਹੇਠਲੀ ਅਵਸਥਾ ਹੈ, ਜੋ ਦੋਸ਼ੀ ਨੂੰ ਦੰਡ ਦੇ ਕੇ ਹੀ ਸੰਤੁਸ਼ਟ ਹੁੰਦੀ ਹੈ। ਇਸ ਤੋਂ ਉੱਪਰਲੀ ਅਵਸਥਾ ਕਰੁਣ ਨਿਆਂ ਦੀ ਹੈ, ਜੋ ਦੰਡ ਦਿੰਦਿਆਂ ਤਰਸ ਖਾਂਦਾ ਏ। ਇਸ ਤੋਂ ਉੱਪਰ ਖਿਮਾ ਏ, ਤੇ ਖਿਮਾ ਤੋਂ ਉੱਪਰ ਖਿਮਾ ਦੇ ਨਾਲ ਚਿੱਤ ਨਾ ਰੱਖਣ ਦੀ ਅਵਸਥਾ ਏ। ਜਿਵੇਂ ਮਾਂ ਨਾ ਕੇਵਲ ਆਪਣੇ ਬੱਚਿਆਂ ਦੇ ਦੋਸ਼ ਮਾਫ ਹੀ ਕਰ ਦਿੰਦੀ ਹੈ, ਉਹਨਾਂ ਨੂੰ ਚਿੱਤ ਵਿੱਚ ਵੀ ਨਹੀਂ ਰੱਖਦੀ। ਸਾਧ ਸੰਗਤ ਜੀ, ਇਸ ਤੋਂ ਵੀ ਉੱਚੀ ਅਵਸਥਾ ਵੇਖ ਕੇ ਅਣਡਿੱਠ ਕਰਨ ਦੀ ਹੈ। ਇਸ ਤੋਂ ਹੇਠਲੀਆਂ ਸਭ ਅਵਸਥਾਵਾਂ ਹਲਤ ਮੁਖੀ ਸਨ, ਇਹੋ ਇੱਕ ਪਲਤ ਮੁਖੀ ਅਵਸਥਾ ਏ, ਜਿਸ ਵਿੱਚ ਕਿਸੇ ਨੂੰ ਬੁਰਾ ਭਲਾ ਕਿਹਾ ਵੀ ਨਹੀਂ ਜਾਂਦਾ, ਚਿਤਵਿਆ ਵੀ ਨਹੀਂ ਜਾਂਦਾ। ਜਦ ਸਭੇ ਜੀ ਵਾਹਿਗੁਰੂ ਜੀ ਦੇ ਆਪਣੇ ਜੀ ਹਨ, ਤਾਂ ਬੁਰਾ ਭਲਾ ਕਿਸ ਨੂੰ ਕਿਹਾ ਜਾ ਸਕਦਾ ਏ। ਵੇਖ ਕੇ ਅਣਡਿੱਠ ਕਰਨ ਦਾ ਆਦਰਸ਼ ਸਤਿਗੁਰਾਂ ਆਪਣੀ ਜ਼ਿੰਦਗੀ ਵਿੱਚ ਕਮਾ ਕੇ ਵਿਖਾਇਆ। ਸ਼੍ਰੀ ਗੁਰੂ ਅਮਰਦਾਸ ਜੀ ਨੂੰ ਭਰੀ ਸੰਗਤ ਵਿੱਚ ਦਾਤੂ ਜੀ ਨੇ ਲੱਤ ਮਾਰੀ, ਤਾਂ ਆਪ ਜੀ ਉਹਨਾਂ ਦੇ ਚਰਨ ਇਹ ਕਹਿੰਦਿਆਂ ਘੁੱਟਣ ਲੱਗ ਪਏ, ਮੇਰੀਆਂ ਬੁੱਢੀਆਂ ਕਰੜੀਆਂ ਹੱਡੀਆਂ ਕਾਰਨ ਆਪ ਦੇ ਚਰਨਾਂ ਨੂੰ ਸੱਟ ਲੱਗ ਗਈ ਹੋਵੇਗੀ।

ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਭਰਾਤਾ ਪ੍ਰਿਥੀ ਚੰਦ ਨੇ ਹਮੇਸ਼ਾ ਉਹਨਾਂ ਨਾਲ ਭੈੜਾ ਸਲੂਕ ਕੀਤਾ। ਦਸਤਾਰਬੰਦੀ ਵੇਲੇ ਵੀ ਉਹਨਾਂ ਦੇ ਨਾਲ ਬਦਸਲੂਕੀ ਕੀਤੀ। ਉਹਨਾਂ ਦੇ ਬੱਚੇ ਸ੍ਰੀ ਹਰਗੋਬਿੰਦ ਸਿੰਘ ਸਾਹਿਬ ਜੀ ਨੂੰ ਮਰਵਾਉਣ ਦੇ ਯਤਨ ਵੀ ਕੀਤੇ, ਪਰ ਜਦ ਉਹ ਆਪ ਬਿਮਾਰ ਪੈ ਗਏ ਤਾਂ ਗੁਰੂ ਅਰਜਨ ਦੇਵ ਜੀ ਨੇ ਜੁੜੀ ਸੰਗਤ ਵਿੱਚ ਉਹਨਾਂ ਦੀ ਸਿਹਤਯਾਬੀ ਲਈ ਅਰਦਾਸ ਕੀਤੀ। ਸਾਧ ਸੰਗਤ ਜੀ ਫਿਰ ਉਹਨਾਂ ਦੇ ਸਿਹਤਯਾਬ ਹੋਣ ਉੱਪਰ ਸ਼ੁਕਰਾਨੇ ਦਾ ਸ਼ਬਦ ਵੀ ਉਚਾਰਿਆ ਜੋ ਬਾਣੀ ਵਿੱਚ ਦਰਜ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸਾਰਾ ਪਰਿਵਾਰ ਔਰੰਗਜ਼ੇਬ ਦੇ ਜ਼ੁਲਮ ਦਾ ਸ਼ਿਕਾਰ ਹੋ ਗਿਆ, ਪਰ ਸਤਿਗੁਰਾਂ ਦਾ ਜ਼ਫ਼ਰਨਾਮਾ ਪੜ੍ਹ ਕੇ ਜਦ ਉਸ ਅੰਦਰ ਪਸ਼ਚਾਤਾਪ ਜਾਗਿਆ ਤੇ ਸਤਿਗੁਰਾਂ ਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀ ਤਾਂ ਗੁਰੂ ਜੀ ਨੇ ਸਭ ਕੁਝ ਅਣਡਿੱਠ ਕਰ ਉਸ ਨੂੰ ਮਿਲਣ ਦੱਖਣ ਜਾਣ ਦਾ ਪ੍ਰੋਗਰਾਮ ਬਣਾ ਲਿਆ। ਸਾਧ ਸੰਗਤ ਜੀ, ਅਸੀਂ ਅਕਾਲ ਪੁਰਖ ਦੀ ਅਣਡਿੱਠ ਕਰਨੀ ਦੀ ਛਤਰ ਛਾਇਆ ਹੇਠ ਜਿਉਣੇ ਆ। ਅਸੀਂ ਖਿੰਨ ਖਿੰਨ ਭੁੱਲਦੇ ਹਾਂ ਉਹ ਅਗਾਉਂ ਆਪਣੀ ਬਖਸ਼ਿੰਦਗੀ ਵਰਤਾਈ ਰੱਖਦੇ ਨੇ। ਅਸੀਂ ਉਹਨਾਂ ਤੋਂ ਟੁੱਟ ਟੁੱਟ ਜਾਂਦੇ ਹਾਂ, ਉਹ ਹਰ ਵਾਰ ਟੁੱਟੀ ਗੰਢ ਲੈਂਦੇ ਨੇ। ਸਤਿਗੁਰੂ ਵੀ ਦੇਖ ਕੇ ਅਣਡਿੱਠ ਕਰਦੇ ਨੇ ਤੇ ਟੁੱਟੀ ਗੰਢਦੇ ਨੇ। ਸਾਧ ਸੰਗਤ ਜੀ, ਸਿੱਖਾਂ ਲਈ ਵੀ ਇਸੇ ਦੈਵੀ ਗੁਣ ਦਾ ਅਭਿਆਸ ਬਣ ਆਉਂਦਾ ਹੈ। ਜਿਨ੍ਹਾਂ ਉੱਚੀਆਂ ਆਤਮਾਵਾਂ ਨੇ ਇਸ ਪੱਧਰ ਤੇ ਜੀਵਿਆ ਤੇ ਵੇਖ ਕੇ ਅਣਡਿੱਠ ਕੀਤਾ, ਉਹਨਾਂ ਪਿਆਰ ਨਾਲ ਭਿੱਜੀਆਂ ਵਿਸ਼ਵਾਸ ਨਾਲ ਛੁਲਕਦੀਆਂ ਆਤਮਾਵਾਂ ਦੀ ਪਿਆਰ ਤਪੱਸਿਆ ਨੂੰ ਅਰਦਾਸ ਵਿੱਚ ਅਭਿਨੰਦਨ ਦਿੱਤਾ ਜਾਂਦਾ ਏ।

ਸਾਧ ਸੰਗਤ ਜੀ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਪ੍ਰੋਗਰਾਮ ਹਰ ਅਕਾਲ ਉਸਤਤ ਤੇ ਸਿਲਸਿਲਾ ਦਰਸ਼ਨ ਰੂਪ ਅਭਿਆਸ ਆਪ ਜੀ ਦੇ ਸਰਵਣ ਲਈ ਫੇਰ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਆਪਣੇ ਦਾਸ ਬਲਜੀਤ ਸ਼ਰਮਾ ਤੇ ਮੇਰੀ ਸਤਿਕਾਰਿਤ ਭੈਣ ਬੀਬੀ ਗੁਰਦੀਪ ਕੌਰ ਗਿੱਲ ਜੀ ਨੂੰ ਅੱਜ ਦਾ ਇਹ ਪ੍ਰੋਗਰਾਮ ਸੰਪੂਰਨ ਕਰਨ ਦੀ ਦਿਓ ਆਗਿਆ। ਰੱਬ ਰਾਖਾ, ਖੁਸ਼ ਰਹੋ, ਆਬਾਦ ਰਹੋ, ਚੜ੍ਹਦੀ ਕਲਾ ਚ ਰਹੋ, ਸਰਬੱਤ ਦਾ ਭਲਾ ਹੋਵੇ ਸਾਧ ਸੰਗਤ ਜੀ, ਸਰਬੱਤ ਦਾ ਭਲਾ ਹੋਵੇ ਸਾਧ ਸੰਗਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਵਿਸ਼ੇਸ਼ ਦਿਸ਼ਾ ਨਿਰਦੇਸ਼ ਤਕਨੀਕੀ ਸਹਿਯੋਗ ਬੀਬੀ ਗੁਰਦੀਪ ਕੌਰ ਗਿੱਲ ਤੇ ਵਿਕਾਸ ਭਾਰਦਵਾਜ।

0: 1968 ਤੋਂ ਚੱਲ ਰਹੀ ਨੈਕ ਤੋਂ ਦੂਜੀ ਵਾਰ ਏ ਗ੍ਰੇਡ ਅਤੇ UGC ਤੋਂ ਆਟੋਨੋਮਸ ਸਟੇਟਸ ਦਾ ਦਰਜਾ ਹਾਸਲ ਕਰਨ ਵਾਲੀ ਸ਼ਹਿਰ ਦੀ ਇੱਕ ਲੌਤੀ ਨਾਮਵਰ ਸੰਸਥਾ SST ਗਰਲਜ਼ ਕਾਲਜ ਬਠਿੰਡਾ ਵਿੱਚ ਚੱਲ ਰਹੇ ਕੋਰਸਿਸ BA, BCOM, BSE ਮੈਡੀਕਲ, ਨਾਨ ਮੈਡੀਕਲ, CSM, BCA, BBA, BLib, PGDCA, PGD ਇਨ ਯੋਗਾ, PGD ਇਨ ਬੈਂਕਿੰਗ ਅਤੇ ਇੰਸ਼ੋਰੈਂਸ, PGD ਇਨ ਵੈਬ ਡਿਜ਼ਾਈਨ, MA ਇੰਗਲਿਸ਼, ਹਿੰਦੀ ਅਤੇ ਪੰਜਾਬੀ, MCOM, MSC ਮੈਥਸ, MSC IT, MBA, MCA, MSC ਫੈਸ਼ਨ ਡਿਜ਼ਾਈਨਿੰਗ ਅਤੇ 4 ਸਾਲਾ BA BEd ITEP ਵਿੱਚ ਦਾਖਲਾ ਸ਼ੁਰੂ ਹੈ। ਆਧੁਨਿਕ ਸਹੂਲਤਾਂ ਵਾਲਾ ਹੋਸਟਲ, ਕੰਪੀਟੀਸ਼ਨ ਸੈੱਲ, NEP ਅਨੁਸਾਰ 3 ਅਤੇ 4 ਸਾਲਾ UG ਪ੍ਰੋਗਰਾਮਸ, ਹਰ ਵਰਗ ਲਈ ਸਕਾਲਰਸ਼ਿਪ ਸਕੀਮਸ। ਵਧੇਰੇ ਜਾਣਕਾਰੀ ਲਈ SST ਗਰਲਜ਼ ਕਾਲਜ ਅਮਰੀਕ ਸਿੰਘ ਰੋਡ ਬਠਿੰਡਾ ਵਿਖੇ ਵਿਜ਼ਿਟ ਕਰੋ। ਕੰਟੈਕਟ ਨੰਬਰ 94171-59121, 94175-57848 ਅਤੇ 98720-65150।
1: ਹੁਣ ਤੁਸੀਂ ਪ੍ਰੋਗਰਾਮ ਗੱਲਾਂ ਚੋਂ ਗੱਲ ਤਹਿ ਸੁਣ ਰਹੇ ਸੀ ਸਾਡਾ ਵਿਸ਼ੇਸ਼ ਸਿਲਸਿਲਾ ਹਰ ਅਕਾਲ ਉਸਤਤ ਅਰਦਾਸ ਦਰਸ਼ਨ ਰੂਪ ਅਭਿਆਸ, ਵਾਚਕ ਤੇ ਨਿਰਮਾਤਾ ਨਿਰਦੇਸ਼ਕ ਜਨਾਬ ਬਲਜੀਤ ਸ਼ਰਮਾ, ਸੰਪਾਦਨ ਗੁਰਦੀਪ ਗਿੱਲ ਦਾ। ਇਸ ਦੇ ਨਾਲ ਹੀ ਆਪਣੇ ਦੋਸਤ ਲਵਲੀਨ ਸਚਦੇਵਾ ਨੂੰ ਪ੍ਰੋਗਰਾਮ ਗੱਲਾਂ ਚੋਂ ਗੱਲ ਖਤਮ ਕਰਨ ਦੀ ਆਗਿਆ ਦਿਓ।

0: ਐਫਐਮ ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਕੜੀ ਮੁਤਾਬਿਕ ਸਮਾਂ ਹੋ ਰਿਹਾ ਹੈ ਸ਼ਾਮ ਦੇ 6:19 ਤੇ 50 ਸੈਕਿੰਡ। ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ 6:20 ਤੇ ਪ੍ਰਾਦੇਸ਼ਿਕ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਰਾਹੀਂ ਰਿਲੇਅ ਕੀਤਾ ਜਾਏਗਾ। ਥੋੜ੍ਹੀ ਦੇਰ ਲਈ ਇਸਦਾ ਸਾਡੇ ਨਾਲ ਇੰਤਜ਼ਾਰ ਕਰੋ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਕੇਂਦਰੀ ਰਾਜ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਕਿਹਾ ਹੈ ਕਿ ਪੈਨਸ਼ਨਰਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਦੇ ਨਾਲ ਨਾਲ ਪੈਨਸ਼ਨਰਾਂ ਦੀਆਂ ਇੱਛਾਵਾਂ ਤੇ ਚਿੰਤਾਵਾਂ ਨੂੰ ਦੂਰ ਕਰਨ ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਭਾਰਤ ਦੇ ਚੀਫ ਜਸਟਿਸ ਜਸਟਿਸ ਸੂਰਿਆਕਾਂਤ ਨੇ ਚੁਗਿਰਦਾ ਸੁਰੱਖਿਆ ਤੇ ਨਿਰੰਤਰ ਰਹਿਣ ਯੋਗ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ, ਹਰਿਆਣਾ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਰੁੱਖ ਲਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ। ਪੰਜਾਬ ਭਰ ਵਿੱਚ ਵੱਖ ਵੱਖ ਥਾਵਾਂ ਤੇ ਅੱਜ ਲੋਕ ਅਦਾਲਤਾਂ ਲਾਈਆਂ ਗਈਆਂ। ਮੌਸਮ ਵਿਭਾਗ ਨੇ 20 ਜੁਲਾਈ ਤੋਂ 22 ਜੁਲਾਈ ਤੱਕ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਕੁਝ ਹਿੱਸਿਆਂ ਵਿੱਚ ਭਾਰੀ ਤੋਂ ਬੇਹੱਦ ਭਾਰੀ ਮੀਂਹ ਪੈਣ ਸੰਬੰਧੀ ਔਰੇਂਜ ਅਲਰਟ ਜਾਰੀ ਕੀਤਾ ਹੈ। ਤੇ ਪੀਵੀ ਸਿੰਧੂ ਟੋਕਿਓ ਵਿੱਚ ਜਾਪਾਨ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਔਰਤਾਂ ਦੇ ਸਿੰਗਲਸ ਦੇ ਫਾਈਨਲ ਵਿੱਚ ਪਹੁੰਚ ਗਈ ਹੈ। ਹੁਣ ਖਬਰਾਂ ਵਿਸਥਾਰ ਨਾਲ। ਅਮਲਾ, ਲੋਕ ਸ਼ਿਕਾਇਤਾਂ ਅਤੇ ਪੈਨਸ਼ਨਰਾਂ ਬਾਰੇ ਕੇਂਦਰੀ ਰਾਜ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਕਿਹਾ ਕਿ ਸ਼ਿਕਾਇਤਾਂ ਦਾ ਨਿਪਟਾਰਾ ਸਿਰਫ ਸ਼ਿਕਾਇਤਾਂ ਦੇ ਹੱਲ ਤੱਕ ਸੀਮਿਤ ਨਹੀਂ ਹੋਣਾ ਚਾਹੀਦਾ, ਸਗੋਂ ਪੈਨਸ਼ਨਰਾਂ ਦੀਆਂ ਇੱਛਾਵਾਂ ਤੇ ਚਿੰਤਾਵਾਂ ਨੂੰ ਦੂਰ ਕਰਨ ਤੇ ਕੇਂਦਰਿਤ ਹੋਣਾ ਚਾਹੀਦਾ ਹੈ। ਡਾਕਟਰ ਸਿੰਘ ਨੇ ਕਿਹਾ ਕਿ ਪੈਨਸ਼ਨ ਵਿਵਾਦਾਂ ਨੂੰ ਪ੍ਰਸ਼ਾਸਕੀ ਤੌਰ ਤੇ ਹੱਲ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਪੈਨਸ਼ਨਰਾਂ ਨੂੰ ਅਦਾਲਤਾਂ ਵਿੱਚ ਜਾਣ ਲਈ ਮਜਬੂਰ ਨਾ ਕੀਤਾ ਜਾਵੇ। ਉਹਨਾਂ ਨੇ ਇਹ ਗੱਲ ਅੱਜ ਨਵੀਂ ਦਿੱਲੀ ਵਿੱਚ ਪੈਨਸ਼ਨ ਮੁਕੱਦਮੇਬਾਜ਼ੀ ਤੇ ਦੂਜੀ ਰਾਸ਼ਟਰੀ ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਕਹੀ। ਡਾਕਟਰ ਸਿੰਘ ਨੇ ਕਿਹਾ ਕਿ ਪੈਨਸ਼ਨ ਅਤੇ ਪੈਨਸ਼ਨਰਾਂ ਦੀ ਭਲਾਈ ਬਾਰੇ ਵਿਭਾਗ ਨੇ ਨਾਗਰਿਕ ਕੇਂਦਰਿਤ ਕਈ ਸੁਧਾਰ ਕੀਤੇ ਨੇ। ਵਿਭਾਗ ਨੇ ਪਾਰਦਰਸ਼ਿਤਾ ਤੇ ਕੁਸ਼ਲਤਾ ਵਧਾਉਣ ਲਈ ਇੱਕ ਆਨਲਾਈਨ ਪ੍ਰਣਾਲੀ ਰਾਹੀਂ ਪੈਨਸ਼ਨ ਸੇਵਾਵਾਂ ਨੂੰ ਡਿਜੀਟਾਈਜ਼ ਕੀਤਾ ਹੈ। ਇਸ ਮੌਕੇ ਤੇ ਅਟਾਰਨੀ ਜਨਰਲ ਆਰ ਵੈਂਕਟਰਮਣੀ ਨੇ ਸੂਰੋ ਪੈਨਸ਼ਨ ਮੁਕੱਦਮੇਬਾਜ਼ੀ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਇੱਕ ਤਾਲਮੇਲ ਵਾਲੇ ਯਤਨਾਂ ਦੀ ਜ਼ਰੂਰਤ ਤੇ ਜ਼ੋਰ ਦਿੱਤਾ। ਉਹਨਾਂ ਕਿਹਾ ਕਿ ਵਿਵਾਦਾਂ ਨੂੰ ਲੰਮੀ ਮੁਕੱਦਮੇਬਾਜ਼ੀ ਦੀ ਬਜਾਏ ਬਿਹਤਰ ਨੀਤੀ ਲਾਗੂ ਕਰਨ, ਤਕਨਾਲੋਜੀ ਅਤੇ ਸੰਸਥਾਗਤ ਵਿਧੀਆਂ ਰਾਹੀਂ ਹੱਲ ਕੀਤਾ ਜਾਣਾ ਚਾਹੀਦਾ ਹੈ। ਭਾਰਤ ਦੇ ਚੀਫ ਜਸਟਿਸ ਜਸਟਿਸ ਸੂਰਿਆਕਾਂਤ ਨੇ ਅੱਜ ਚੁਗਿਰਦਾ ਸੁਰੱਖਿਆ ਤੇ ਨਿਰੰਤਰ ਰਹਿਣ ਯੋਗ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ, ਹਰਿਆਣਾ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਰੁੱਖ ਲਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਜਸਟਿਸ ਸ੍ਰੀ ਅਸ਼ਵਨੀ ਕੁਮਾਰ ਮਿਸ਼ਰਾ, ਕਾਰਜਕਾਰੀ ਮੁੱਖ ਜੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜੱਜ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ। ਇਸ ਮੁਹਿੰਮ ਦਾ ਉਦਘਾਟਨ ਚੰਡੀਗੜ੍ਹ ਵਿੱਚ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਖੇ ਬੂਟਾ ਲਾ ਕੇ ਕੀਤਾ ਗਿਆ। ਮੌਨਸੂਨ ਦੇ ਮੌਸਮ ਦੌਰਾਨ ਜਾਰੀ ਰਹਿਣ ਵਾਲੀ ਇਸ ਮੁਹਿੰਮ ਦਾ ਉਦੇਸ਼ ਪੰਜਾਬ, ਹਰਿਆਣਾ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਅਦਾਲਤੀ ਕੰਪਲੈਕਸਾਂ, ਕਾਨੂੰਨੀ ਸੇਵਾਵਾਂ ਸੰਸਥਾਵਾਂ, ਅਦਾਲਤੀ ਰਿਹਾਇਸ਼ੀ ਕੰਪਲੈਕਸਾਂ ਤੇ ਹੋਰ ਢੁਕਵੀਆਂ ਜਨਤਕ ਥਾਵਾਂ ਤੇ ਲੱਖਾਂ ਬੂਟੇ ਲਾਉਣਾ ਹੈ। ਇਹ ਪਹਿਲ ਇਹਨਾਂ ਰਾਜਾਂ ਦੇ ਜੰਗਲਾਤ ਵਿਭਾਗਾਂ ਦੇ ਸਹਿਯੋਗ ਨਾਲ ਕੀਤੀ ਜਾ ਰਹੀ ਹੈ, ਜਿਸ ਵਿੱਚ

ਸੀ। ਫਲ ਦੇਣ ਵਾਲੀਆਂ ਦਵਾਈਆਂ ਵਜੋਂ ਵਰਤੇ ਜਾਣ ਵਾਲੇ ਅਤੇ ਛਾਂ ਦੇਣ ਵਾਲੇ ਰੁੱਖਾਂ ਦੀਆਂ ਪ੍ਰਜਾਤੀਆਂ ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਭਾਰਤ ਦੇ ਚੀਫ ਜਸਟਿਸ ਨੇ ਕਿਹਾ ਕਿ ਜੁਗਰਦਾ ਸੁਰੱਖਿਆ ਇੱਕ ਸੰਵਿਧਾਨਕ ਅਤੇ ਨੈਤਿਕ ਦੋਵਾਂ ਤਰ੍ਹਾਂ ਦੀ ਸਾਂਝੀ ਜ਼ਿੰਮੇਵਾਰੀ ਹੈ। ਉਹਨਾਂ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਰੁੱਖ ਲਾ ਕੇ ਅਤੇ ਉਹਨਾਂ ਦਾ ਪਾਲਣ ਪੋਸ਼ਣ ਕਰਕੇ ਦੇਸ਼ ਦੇ ਹਰੇ ਭਰੇ ਕਵਰ ਨੂੰ ਵਧਾਉਣ ਵਿੱਚ ਸਰਗਰਮੀ ਨਾਲ ਹਿੱਸਾ ਲੈਣ। ਇਸ ਤੋਂ ਪਹਿਲਾਂ ਚੀਫ ਜਸਟਿਸ ਸ੍ਰੀ ਸੂਰਿਆਕਾਂਤ ਅਤੇ ਪੰਜਾਬ ਦੇ ਰਾਜਪਾਲ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਸੈਕਟਰ 43 ਚੰਡੀਗੜ੍ਹ ਵਿੱਚ ਜ਼ਿਲ੍ਹਾ ਅਦਾਲਤ ਕੰਪਲੈਕਸ ਵਿੱਚ ਇੱਕ ਬਹੁ ਪੱਧਰੀ ਪਾਰਕਿੰਗ ਦਾ ਉਦਘਾਟਨ ਕੀਤਾ। ਪੰਜਾਬ ਭਰ ਵਿੱਚ ਵਿਸ਼ੇਸ਼ ਗਹਿਣ ਸੋਧ SIR ਦਾ ਘਰ ਘਰ ਗਣਨਾ ਗੇੜ 3 ਅਗਸਤ ਤੱਕ ਜਾਰੀ ਰਹੇਗਾ। ਇਸ ਪ੍ਰਕਿਰਿਆ ਨੂੰ ਹੋਰ ਸੁਚਾਰੂ ਬਣਾਉਣ ਲਈ ਸੂਬੇ ਦੇ ਸਾਰੇ ਵੋਟ ਕੇਂਦਰਾਂ ਤੇ ਭਲਕੇ 19 ਜੁਲਾਈ ਨੂੰ ਸਵੇਰੇ 8 ਵਜੇ ਤੋਂ ਦੁਪਹਿਰ ਬਾਅਦ 2 ਵਜੇ ਤੱਕ ਇੱਕ ਰੋਜ਼ਾ ਵਿਸ਼ੇਸ਼ ਕੈਂਪ ਲਾਇਆ ਜਾ ਰਿਹਾ ਹੈ, ਜਿਸ ਨਾਲ ਵੋਟਰਾਂ ਨੂੰ ਆਪਣੇ ਗਣਨਾ ਫਾਰਮ ਭਰਨ ਅਤੇ ਜਮ੍ਹਾਂ ਕਰਾਉਣ ਦੀ ਸਹੂਲਤ ਮਿਲੇਗੀ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਆਨੰਦਿਤਾ ਮਿੱਤਰਾ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੇ ਅਜੇ ਤੱਕ ਆਪਣਾ ਗਣਨਾ ਫਾਰਮ ਨਹੀਂ ਭਰਿਆ ਹੈ ਤਾਂ ਉਹ ਤੁਰੰਤ ਆਪਣੇ ਬੂਥ ਪੱਧਰ ਤੇ ਅਧਿਕਾਰੀ ਨਾਲ ਸੰਪਰਕ ਕਰਨ ਜਾਂ ਇਸ ਵਿਸ਼ੇਸ਼ ਕੈਂਪ ਦੌਰਾਨ ਆਪਣੇ ਨਜ਼ਦੀਕੀ ਵੋਟ ਕੇਂਦਰ ਤੇ ਜਾਣ। ਹਰੇਕ ਯੋਗ ਵੋਟਰ ਦਾ ਨਾਂ 13 ਅਗਸਤ ਨੂੰ ਪ੍ਰਕਾਸ਼ਿਤ ਹੋਣ ਵਾਲੇ ਮੁੱਢਲੀ ਵੋਟਰ ਸੂਚੀ ਵਿੱਚ ਸ਼ਾਮਿਲ ਹੋਣਾ ਯਕੀਨੀ ਬਣਾਉਣ ਲਈ ਨਾਗਰਿਕਾਂ ਦੀ ਸਰਗਰਮ ਹਿੱਸੇਦਾਰੀ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਬੂਥ ਪੱਧਰ ਤੇ ਅਧਿਕਾਰੀ ਵੋਟਰਾਂ ਦੀ ਇਸ ਪ੍ਰਕਿਰਿਆ ਵਿੱਚ ਸਹਾਇਤਾ ਲਈ ਸਾਰੇ ਤੈਅਸ਼ੁਦਾ ਵੋਟ ਕੇਂਦਰਾਂ ਤੇ ਮੌਜੂਦ ਰਹਿਣਗੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNA ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNA-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਜਲੰਧਰ ਵਿੱਚ ਅੱਜ ਇੱਕ ਵਿਸ਼ੇਸ਼ ਲੋਕ ਅਦਾਲਤ ਵਿੱਚ ਚੈੱਕ ਬਾਊਂਸ ਨਾਲ ਸੰਬੰਧਿਤ 201 ਮਾਮਲਿਆਂ ਤੇ 4,72,59,887 ਰੁਪਏ ਦੇ ਦਾਅਵਿਆਂ ਦਾ ਨਿਪਟਾਰਾ ਕੀਤਾ ਗਿਆ। ਇਸ ਨਾਲ ਕਈ ਧਿਰਾਂ ਨੂੰ ਰਾਹਤ ਮਿਲੀ ਏ। ਇਹ ਅਦਾਲਤ ਰਾਸ਼ਟਰੀ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਨਿਰਦੇਸ਼ਾਂ ਹੇਠ ਲਾਈ ਗਈ ਸੀ। ਜਲੰਧਰ ਦੇ ਜ਼ਿਲ੍ਹਾ ਤੇ ਸੈਸ਼ਨ ਜੱਜ ਕਮ ਚੇਅਰਪਰਸਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪ੍ਰਿਆ ਸੂਦ ਨੇ ਕਿਹਾ ਕਿ ਵਿਵਾਦਾਂ ਦੇ ਸੁਚਾਰੂ ਅਤੇ ਪ੍ਰਭਾਵਸ਼ਾਲੀ ਹੱਲ ਲਈ ਜ਼ਿਲ੍ਹੇ ਭਰ ਵਿੱਚ ਕੁੱਲ 8 ਵਿਸ਼ੇਸ਼ ਬੈਂਚਾਂ ਦਾ ਗਠਨ ਕੀਤਾ ਗਿਆ ਸੀ, ਜਿਸ ਵਿੱਚ 777 ਬਕਾਇਆ ਪਏ ਕੇਸਾਂ ਦੀ ਸੁਣਵਾਈ ਕੀਤੀ ਗਈ ਅਤੇ 201 ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਗਿਆ। ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਤੇ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜਲੰਧਰ ਰਾਹੁਲ ਕੁਮਾਰ ਆਜ਼ਾਦ ਨੇ ਆਮ ਲੋਕਾਂ ਅਤੇ ਮੁਕੱਦਮੇਬਾਜ਼ਾਂ ਨੂੰ ਅਪੀਲ ਕੀਤੀ ਕਿ ਉਹ 12 ਸਤੰਬਰ 2026 ਨੂੰ ਆਉਣ ਵਾਲੇ ਵਿਵਾਦ ਨਿਪਟਾਰੇ ਦੇ ਮੌਕਿਆਂ ਦਾ ਵੱਧ ਤੋਂ ਵੱਧ ਲਾਭ ਉਠਾਉਣ, ਜਿਸ ਵਿੱਚ ਸਿਵਲ ਅਤੇ ਅਪਰਾਧਿਕ ਮਾਮਲਿਆਂ ਦੀਆਂ ਸਾਰੀਆਂ ਸ਼੍ਰੇਣੀਆਂ ਸ਼ਾਮਿਲ ਨੇ ਅਤੇ 21 ਨਵੰਬਰ ਨੂੰ ਜਿਸ ਵਿੱਚ ਚੈੱਕ ਬਾਊਂਸ ਨਾਲ ਸੰਬੰਧਿਤ ਕੇਸਾਂ ਦੀ ਸੁਣਵਾਈ ਕੀਤੀ ਜਾਏਗੀ। ਜਲੰਧਰ ਦੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਤੇ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰਾਹੁਲ ਕੁਮਾਰ ਆਜ਼ਾਦ ਨੇ ਆਮ ਲੋਕਾਂ ਅਤੇ ਮੁਕੱਦਮੇਬਾਜ਼ਾਂ ਨੂੰ 12 ਸਤੰਬਰ ਨੂੰ ਹੋਣ ਵਾਲੇ ਆਉਂਦੇ ਵਿਵਾਦ ਨਿਪਟਾਰੇ ਮੌਕਿਆਂ ਜਿਸ ਵਿੱਚ ਸਿਵਲ ਤੇ ਅਪਰਾਧਿਕ ਮਾਮਲਿਆਂ ਦੀਆਂ ਸਾਰੀਆਂ ਸ਼੍ਰੇਣੀਆਂ ਸ਼ਾਮਿਲ ਨੇ ਦਾ ਵੱਧ ਤੋਂ ਵੱਧ ਲਾਭ ਚੁੱਕਣ ਦੀ ਅਪੀਲ ਕੀਤੀ। 21 ਨਵੰਬਰ ਨੂੰ ਚੈੱਕ ਮਾਊਂਸ ਨਾਲ ਸੰਬੰਧਿਤ ਕੇਸਾਂ ਦੀ ਸੁਣਵਾਈ ਕੀਤੀ ਜਾਏਗੀ। ਇਹ ਲੋਕ ਅਦਾਲਤ ਚੰਡੀਗੜ੍ਹ, ਕਪੂਰਥਲਾ, ਹੁਸ਼ਿਆਰਪੁਰ ਤੇ ਪਟਿਆਲਾ ਸਮੇਤ ਹੋਰਨਾਂ ਜ਼ਿਲ੍ਹਿਆਂ 'ਚ ਵੀ ਲਾਈ ਗਈ। ਹੁਸ਼ਿਆਰਪੁਰ ਪੁਲਿਸ ਨੇ ਅਮਰੀਕਾ ਵਿੱਚ ਭਾਰਤੀ ਮੂਲ ਦੇ ਇੱਕ ਪਰਿਵਾਰ ਤੋਂ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਦੋਸ਼ੀ ਪਾਏ ਗਏ ਟਾਂਡਾ ਪੁਲਿਸ ਥਾਣੇ ਦੇ ਸਾਬਕਾ SHO ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਤੇ ਢੁਕਵੀਂ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਅਮਰੀਕਾ ਦੀ ਫੈਡਰਲ ਜਾਂਚ ਏਜੰਸੀ FBI ਨੇ 7 ਫਰਵਰੀ ਨੂੰ ਇੱਕ ਕਥਿਤ ਅੰਤਰਰਾਸ਼ਟਰੀ ਫਿਰੌਤੀ ਰੈਕੇਟ ਦੇ ਸੰਬੰਧ ਵਿੱਚ ਨਾਗਰਾ ਦਾ ਨਾਂ ਲਿਆ ਸੀ। DIG ਜਲੰਧਰ ਰੇਂਜ ਮੁਤਾਬਿਕ ਜਾਂਚ ਦੌਰਾਨ ਇੰਸਪੈਕਟਰ ਗੁਰਿੰਦਰਜੀਤ ਨਾਗਰਾ ਕੋਲੋਂ ਅਮਰੀਕਾ ਸਥਿਤ ਇੱਕ ਪਰਿਵਾਰ ਤੋਂ ਗੈਰ ਕਾਨੂੰਨੀ ਵਸੂਲੀ ਅਤੇ ਰਿਸ਼ਵਤ ਲੈਣ ਦੇ ਪੁਖਤਾ ਸਬੂਤ ਮਿਲੇ ਨੇ। ਉਹ ਅਮਰੀਕਾ ਸਥਿਤ ਪਰਿਵਾਰ ਤੋਂ 16 ਲੱਖ ਰੁਪਏ ਦੀ ਗੈਰ ਕਾਨੂੰਨੀ ਰਿਸ਼ਵਤ ਵਜੋਂ ਵਸੂਲਣ ਵਿੱਚ ਸ਼ਾਮਿਲ ਪਾਇਆ ਗਿਆ, ਜਿਸ ਤੋਂ ਬਾਅਦ ਉਸਨੂੰ ਕੱਲ 17 ਜੁਲਾਈ ਨੂੰ ਗ੍ਰਿਫਤਾਰ ਕਰ ਲਿਆ ਗਿਆ। ਅੱਜ ਉਸਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ 3 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ। ਚੁਗਿਰਦਾ ਸੁਰੱਖਿਆ ਨੂੰ ਹਰ ਨਾਗਰਿਕ ਦੀ ਸਾਂਝੀ ਜ਼ਿੰਮੇਵਾਰੀ ਮੰਨਦਿਆਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਨਿਗਮ ਦੇ ਸਹਿਯੋਗ ਨਾਲ ਅੱਜ ਆਪਣੇ ਪ੍ਰਮੁੱਖ ਮਿਸ਼ਨ ਕਲੀਨ ਪਟਿਆਲਾ ਤਹਿਤ ਨਾਭਾ ਰੋਡ ਤੇ ਸਫਾਈ ਮੁਹਿੰਮ ਚਲਾਈ। ਇਸ ਮੁਹਿੰਮ ਵਿੱਚ ਨੌਜਵਾਨਾਂ ਅਤੇ ਵਿਦਿਆਰਥੀਆਂ ਦੀ ਭਰਪੂਰ ਹਿੱਸੇਦਾਰੀ ਦੇਖਣ ਨੂੰ ਮਿਲੀ। ਇਸ ਮੌਕੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਪਰਸਨ ਸ਼੍ਰੀਮਤੀ ਰੀਨਾ ਗੁਪਤਾ ਨੇ ਕਿਹਾ ਕਿ ਸਭ ਤੋਂ ਸਾਫ਼ ਸ਼ਹਿਰ ਕੇਵਲ ਸਰਕਾਰਾਂ ਦੇ ਯਤਨਾਂ ਨਾਲ ਨਹੀਂ ਬਣਦੇ, ਸਗੋਂ ਉਦੋਂ ਬਣਦੇ ਨੇ ਜਦੋਂ ਹਰ ਨਾਗਰਿਕ ਇਹ ਮੰਨਦਾ ਹੈ ਕਿ ਉਸਦੇ ਘਰ, ਦਫ਼ਤਰ ਜਾਂ ਸੰਸਥਾ ਦੇ ਬਾਹਰ ਦੀ ਸੜਕ ਵੀ ਉਸਦੀ ਆਪਣੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਦੀਆਂ ਪ੍ਰਮੁੱਖ ਸੰਸਥਾਵਾਂ, ਲਾਗੂ ਕਰਨ ਏਜੰਸੀਆਂ ਅਤੇ ਸਮਾਜਿਕ ਸੰਗਠਨਾਂ ਨੂੰ ਇਸ ਮੁਹਿੰਮ ਨਾਲ ਜੋੜਿਆ ਗਿਆ। ਉਨ੍ਹਾਂ ਇਹ ਵੀ ਕਿਹਾ ਕਿ ਜੇ

0: ਜੀ ਸਰੋਤਿਓ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਯੁਵਬਾਣੀ ਦੇ ਵਿੱਚ। ਮੈਂ ਹਾਂ ਮਨਦੀਪ ਰਜੌਰਾ। ਪ੍ਰੋਗਰਾਮ ਯੁਵਬਾਣੀ ਦੇ ਵਿੱਚ ਸ਼ਨੀਚਰਵਾਰ ਨੂੰ ਤੁਸੀਂ ਸੁਣਦੇ ਹੋ ਸਿਲਸਿਲਾ ਮੇਰੀਆਂ ਗੱਲਾਂ ਮੇਰੇ ਗੀਤ। ਸਾਡੇ ਸਟੂਡੀਓ 'ਚ ਨੌਜਵਾਨ ਮਹਿਮਾਨ ਹੁੰਦੇ ਨੇ ਜੋ ਆਪਣੀ ਜ਼ਿੰਦਗੀ ਦੇ ਕੁਝ ਤਜਰਬੇ ਸਾਡੇ ਨਾਲ ਸਾਂਝਾ ਕਰਦੇ ਨੇ। ਨੌਜਵਾਨਾਂ ਨੂੰ ਸਟੂਡੀਓ 'ਚ ਬੁਲਾਉਣ ਦਾ ਇਸ ਪ੍ਰੋਗਰਾਮ ਦਾ ਸਾਡਾ ਮਕਸਦ ਰਹਿੰਦਾ ਹੈ ਕਿ ਉਹ ਰੇਡੀਓ ਤੋਂ ਆਕਾਸ਼ਵਾਣੀ ਤੋਂ ਜਾਣੂ ਹੋਣ ਅਤੇ ਉਹਨਾਂ ਦੇ ਨਾਲ ਜੁੜੇ ਦੋਸਤ ਮਿੱਤਰ ਰਿਸ਼ਤੇਦਾਰ ਵੀ ਉਹਨਾਂ ਦੀ ਗੱਲ ਰੇਡੀਓ ਤੋਂ ਸੁਣਨ, ਆਕਾਸ਼ਵਾਣੀ ਤੋਂ ਸੁਣਨ। ਅਤੇ ਅੱਜ ਇਸੇ ਲੜੀ ਦੇ ਤਹਿਤ ਸਾਡੇ ਨਾਲ ਨੇ ਨੌਜਵਾਨ ਸੁਰਿੰਦਰ ਸਿੰਘ ਜੀ। ਸੁਰਿੰਦਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਆਕਾਸ਼ਵਾਣੀ ਦੇ ਇਸ ਪ੍ਰੋਗਰਾਮ ਮੇਰੀਆਂ ਗੱਲਾਂ ਮੇਰੇ ਗੀਤ ਦੇ ਵਿੱਚ।
1: ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ
0: ਜੀ। ਸੁਰਿੰਦਰ ਸਿੰਘ ਜੀ, ਸਿਰਫ ਥੈਂਕ ਯੂ ਜਾਂ ਧੰਨਵਾਦ ਨਾਲ ਅਸੀਂ ਗੁਜ਼ਾਰਾ ਨਹੀਂ ਕਰਾਂਗੇ। ਅਸੀਂ ਬਤੌਰ ਮਹਿਮਾਨ ਤੁਹਾਡੇ ਬਾਰੇ ਬਹੁਤ ਕੁਝ ਜਾਣਨਾ ਚਾਹੁੰਦੇ ਹਾਂ। ਤੁਸੀਂ ਸਾਨੂੰ ਆਪਣੇ ਬਚਪਨ ਬਾਰੇ ਦੱਸੋ, ਤੁਸੀਂ ਕਿਹੜੇ ਪਿੰਡ ਦੇ ਜੰਪਲ ਹੋ ਉਹ ਵੀ ਦੱਸੋ, ਪਰਿਵਾਰ ਬਾਰੇ ਵੀ ਅਸੀਂ ਥੋੜ੍ਹਾ ਬਹੁਤ ਜਾਣਨਾ ਚਾਹੁੰਦੇ ਹਾਂ, ਤੁਹਾਡੀ ਪੜ੍ਹਾਈ ਲਿਖਾਈ ਬਾਰੇ ਵੀ ਪ੍ਰੋਗਰਾਮ ਦੇ ਸ਼ੁਰੂ 'ਚ ਜਾਣਾਂਗੇ। ਕੀ ਤੁਸੀਂ ਇਹ ਸਾਨੂੰ ਹੁਣੇ ਹੀ ਦੱਸਣਾ ਪਸੰਦ ਕਰੋਗੇ, ਕਿਉਂਕਿ ਇਸ ਪ੍ਰੋਗਰਾਮ ਦੇ ਵਿੱਚ ਗੀਤ ਤੁਹਾਡੇ ਮਨਪਸੰਦੀਦਾ ਚੱਲਣੇ ਨੇ, ਜਾਂ ਫਿਰ ਪਹਿਲਾਂ ਗੀਤ ਸੁਣਾਉਣਾ ਪਸੰਦ ਕਰੋਗੇ ਸਾਡੇ ਸਰੋਤਿਆਂ ਨੂੰ ਆਪਣੇ ਪਸੰਦ ਦਾ ਕੋਈ?
1: ਜੀ, ਮੈਂ ਆਪਣੇ ਬਾਰੇ ਥੋੜ੍ਹਾ ਬਹੁਤ ਤੁਹਾਨੂੰ ਦੱਸਦਾ
0: ਜੀ।
1: ਮੈਂ ਸੁਰਿੰਦਰ ਸਿੰਘ, ਮੈਂ ਪਿੰਡ ਸ਼ੇਰਗੜ੍ਹ ਦਾ ਰਹਿਣ ਵਾਲਾ ਹਾਂ
0: ਜੀ।
1: ਮੇਰੇ ਫਾਦਰ ਸਾਹਿਬ ਬਤੌਰ ਗੌਰਮੈਂਟ ਟੀਚਰ ਸੇਵਾ ਨਿਭਾ ਰਹੇ ਨੇ। ਮੈਂ ਆਪਣੀ ਪੜ੍ਹਾਈ ਬਾਰੇ ਗੱਲ ਕਰਾਂ ਤਾਂ ਮੈਂ ਪਲੱਸ ਟੂ ਤੱਕ ਦੀ ਪੜ੍ਹਾਈ ਆਪਣੇ ਹੀ ਪਿੰਡ ਵਿੱਚੋਂ ਕੀਤੀ
0: ਜੀ।
1: ਉਸ ਤੋਂ ਬਾਅਦ ਕਾਲਜ ਦੀ ਪੜ੍ਹਾਈ ਗੌਰਮੈਂਟ ਪੋਲੀਟੈਕਨਿਕ ਕਾਲਜ ਬਠਿੰਡਾ ਤੋਂ ਕੀਤੀ
0: ਜੀ।
1: ਆਪਣੀ ਕਾਲਜ ਦੀ ਪੜ੍ਹਾਈ ਤੋਂ ਬਾਅਦ ਮੈਂ 8 ਤੋਂ 9 ਸਾਲ ਇੱਕ ਪੈਲਸ ਦੇ ਵਿੱਚ 8 ਤੋਂ 9 ਸਾਲ ਕੰਮ ਕੀਤਾ
0: ਜੀ। ਤੁਸੀਂ ਨਿੱਜੀ ਤੌਰ 'ਤੇ ਕੰਮ ਵੀ ਕੀਤਾ ਹੈ ਅਤੇ ਤੁਹਾਡੇ ਕੰਮ ਦਾ ਤਜਰਬਾ ਵੀ ਹੈ ਜੀ।

0: ਜੀ ਸਾਡੇ ਨਾਲ ਸੁਰਿੰਦਰ ਸਿੰਘ ਜੀ ਨੇ ਬਤੌਰ ਮਹਿਮਾਨ ਪ੍ਰੋਗਰਾਮ ਮੇਰੀਆਂ ਗੱਲਾਂ ਮੇਰੇ ਗੀਤ ਦੇ ਵਿੱਚ। ਸੁਰਿੰਦਰ ਸਿੰਘ ਜੀ, ਤੁਸੀਂ ਸਾਨੂੰ ਪਰਿਵਾਰ ਬਾਰੇ ਥੋੜ੍ਹਾ ਬਹੁਤ ਦੱਸਿਆ, ਆਪਣੇ ਦੋਸਤਾਂ ਬਾਰੇ ਵੀ ਦੱਸੋ, ਕਿਉਂਕਿ ਜ਼ਿੰਦਗੀ ਦੇ ਵਿੱਚ ਦੋਸਤਾਂ ਬਿਨਾਂ ਰੌਣਕ ਨਹੀਂ ਹੁੰਦੀ, ਅਤੇ ਤੁਹਾਡੇ ਦੋਸਤ ਕੌਣ ਕੌਣ ਨੇ ਉਹਨਾਂ ਬਾਰੇ ਸਾਨੂੰ ਦੱਸੋ ਜੀ।
1: ਜੀ, ਮੈਂ ਆਪਣੇ ਕਾਲਜ ਲਾਈਫ ਦੀ ਗੱਲ ਕਰਾਂ ਤਾਂ ਮੇਰੇ ਬਹੁਤ ਸਾਰੇ ਦੋਸਤ ਵਿਦੇਸ਼ਾਂ ਵਿੱਚ ਜਾ ਵਸੇ ਨੇ
0: ਜੀ
1: ਇਸ ਸਮੇਂ, ਪਰ ਮੈਂ ਆਪਣੇ ਕੰਮ ਦੀ ਗੱਲ ਕਰਾਂ ਤਾਂ ਮੇਰੇ ਨਾਲ ਮੇਰਾ ਇੱਕ ਬਹੁਤ ਹੀ ਨਿੱਜੀ ਦੋਸਤ ਬਣਿਆ
0: ਜੀ,
1: ਜਿਸ ਨਾਲ ਬਹੁਤ ਹੀ ਚੰਗਾ ਮਾੜਾ ਸਮਾਂ ਅਸੀਂ ਇਕੱਠਿਆਂ ਬਤੀਤ ਕੀਤਾ।
0: ਠੀਕ ਹੈ ਜੀ।
1: ਉਸਦਾ ਨਾਮ ਹੈ ਗੁਰਲਾਲ ਸਿੰਘ
0: ਜੀ।
1: ਉਹ ਅੱਜ ਕੱਲ੍ਹ ਆਪਣੇ ਪਿੰਡ ਵਿੱਚ ਹੀ ਸਰਪੰਚ ਵਜੋਂ ਸੇਵਾ ਨਿਭਾ ਰਿਹਾ ਹੈ
0: ਜੀ। ਬਹੁਤ ਅੱਛੀ ਗੱਲ ਹੈ ਜੀ। ਅਤੇ ਤੁਹਾਡੇ ਸ਼ੌਂਕ ਕੀ ਨੇ ਜੀ, ਸ਼ੌਂਕ ਬਾਰੇ ਵੀ ਗੱਲ ਕਰਾਂਗੇ, ਤੁਸੀਂ ਆਪਣੇ ਸ਼ੌਂਕ ਦੱਸੋ ਸਾਨੂੰ ਕੀ ਕੀ ਨੇ।
1: ਸ਼ੌਂਕ ਦੀ ਗੱਲ ਕਰਾਂ ਤਾਂ ਮੈਨੂੰ ਘੁੰਮਣਾ ਫਿਰਨਾ ਬੜਾ ਹੀ ਵਧੀਆ ਲੱਗਦਾ
0: ਜੀ।
1: ਮੈਂ ਇਸ ਤੋਂ ਪਹਿਲਾਂ ਕਾਫੀ ਜਗ੍ਹਾ ਘੁੰਮ ਚੁੱਕਿਆ।
0: ਕਿਹੜੀ ਕਿਹੜੀ ਜਗ੍ਹਾ?
1: ਜਿਵੇਂ ਕਿ ਕਰਤਾਰਪੁਰ ਸਾਹਿਬ, ਸ਼੍ਰੀ ਮਤਲਬ ਪਾਕਿਸਤਾਨ ਦੇ

0: ਸਥਿਤ ਹੈ ਜੀ।
1: जी
0: ਹਾਂਜੀ, ਹੇਮਕੁੰਡ ਸਾਹਿਬ।
1: जी सो ਤੁਸੀਂ ਇਹ ਦੋ ਯਾਤਰਾਵਾਂ ਕੀਤੀਆਂ, ਇਹਨਾਂ ਦੋਨਾਂ ਯਾਤਰਾਵਾਂ ਬਾਰੇ ਪਹਿਲਾਂ ਤਫਸੀਲ ਨਾਲ ਜਾਣ ਲੈਂਦੇ ਹਾਂ। ਤੁਸੀਂ ਸਾਨੂੰ ਕਰਤਾਰਪੁਰ ਸਾਹਿਬ ਦੀ ਆਪਣੀ ਯਾਤਰਾ ਜਿਹੜੀ ਕਿ ਤੁਸੀਂ ਕੀਤੀ ਉਸ ਬਾਰੇ, ਪਾਸਪੋਰਟ ਬਣਾਉਣ ਤੋਂ ਲੈ ਕੇ ਮੁੜ ਵਾਪਸ ਆਪਣੇ ਘਰ ਆਉਣ ਤੱਕ ਦਾ ਸਫ਼ਰ ਜਿਹੜਾ ਹੈ ਉਹ ਸਾਡੇ ਨਾਲ ਸਾਂਝਾ ਕਰੋ ਕਿ ਕੁਝ ਕਾਗਜ਼ੀ ਕਾਰਵਾਈ ਕਰਨੀ ਪੈਂਦੀ ਹੈ ਅਤੇ ਉਹ ਯਾਤਰਾ ਕਿਸ ਤਰ੍ਹਾਂ ਦੀ ਸੀ ਤੁਹਾਡੀ।
0: ਜੀ, ਸ਼ੁਰੂਆਤ ਦੇ ਵਿੱਚ ਮਤਲਬ ਅਗਰ ਆਪਾਂ ਪਾਕਿਸਤਾਨ ਕਰਤਾਰਪੁਰ ਸਾਹਿਬ ਜਾਣਾ ਹੈ
1: ਜੀ
0: ਤਾਂ ਆਪਾਂ ਨੂੰ ਪਾਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ।
1: ਠੀਕ ਹੈ ਜੀ।
0: ਪਾਸਪੋਰਟ ਤੋਂ ਬਿਨਾਂ ਆਪਾਂ ਨੂੰ ਐਂਟਰੀ ਨਹੀਂ ਮਿਲਦੀ ਜੀ। ਉੱਥੇ ਕੋਰੀਡੋਰ ਬਣਿਆ ਹੋਇਆ ਹੈ
1: ਜੀ,
0: ਡੇਰਾ ਬਾਬਾ ਨਾਨਕ, ਅਤੇ ਸਟਾਰਟਿੰਗ ਦੇ ਵਿੱਚ ਜੋ ਮਤਲਬ ਆਪਣਾ ਪ੍ਰੋਸੈਸ ਹੈ ਉਹ ਆਪਾਂ ਨੂੰ ਔਨਲਾਈਨ ਆਪਣੀ ਜਿਹੜੀ ਡੇਟ ਆ ਉਹ ਬੁੱਕ ਕਰਨੀ ਪੈਂਦੀ ਹੈ ਜਿਸ ਦਿਨ ਅਸੀਂ ਉੱਥੇ ਵਿਜ਼ਿਟ ਕਰਾਂਗੇ।
1: ਜੀ
0: ਅਤੇ ਮਤਲਬ ਆਪਾਂ

0: ਜਿਹੜੀ ਡੇਟ ਆ ਉਹ ਬੁੱਕ ਕਰਨੀ ਪੈਂਦੀ ਹੈ ਜਿਸ ਦਿਨ ਅਸੀਂ ਉੱਥੇ ਵਿਜ਼ਿਟ ਕਰਾਂਗੇ।
1: ਜੀ
0: ਅਤੇ ਮਤਲਬ ਆਪਾਂ ਉੱਥੇ ਜਿਹੜਾ ਜਾਣ ਦਾ ਸਫ਼ਰ ਹੈ
1: ਹਾਂਜੀ
0: ਉਹ ਆਪਾਂ ਨੂੰ ਪਹਿਲਾਂ ਸਾਰਾ ਪੁਲਿਸ ਸਟੇਸ਼ਨ ਦੇ ਵਿੱਚ ਵੀ ਆਪਣੀ ਵੈਰੀਫਿਕੇਸ਼ਨ ਉਸੇ ਤਰ੍ਹਾਂ ਹੀ ਹੁੰਦੀ ਹੈ ਜਿਵੇਂ ਕਿ
1: ਜੀ
0: ਅਸੀਂ ਵਿਦੇਸ਼ ਜਾਣ ਲਈ ਸਾਰਾ ਪ੍ਰੋਸੈਸ ਕਰਦੇ ਹਾਂ।
1: ਠੀਕ ਹੈ ਜੀ
0: ਅਤੇ ਉਸ ਤੋਂ ਬਾਅਦ ਜਦੋਂ ਸਾਰਾ ਪ੍ਰੋਸੈਸ ਹੋ ਜਾਂਦਾ ਹੈ ਜਿਸ ਦਿਨ ਅਸੀਂ ਜਾਂਦੇ ਹਾਂ ਤਾਂ ਜਿਹੜੀ ਆਪਣੀ ਟਿਕਟ ਹੈ $20 ਅਮੈਰੀਕਨ ਡਾਲਰ ਜਿਹੜੀ ਉੱਥੇ ਫੀਸ ਲੱਗਦੀ ਹੈ ਜੀ।
1: ਠੀਕ ਹੈ ਜੀ
0: ਅਤੇ ਉੱਥੇ ਜਿਹੜੀ ਉਹ $20 ਫੀਸ ਆ ਉਹ ਪਾਕਿਸਤਾਨ ਦੇ ਵਿੱਚ ਹੀ ਹੈ, ਪੰਜਾਬ ਦੇ ਵਿੱਚ ਆਪਣਾ ਕੁਛ ਵੀ ਕੋਈ ਵੀ ਖਰਚਾ ਨਹੀਂ ਹੁੰਦਾ ਜੀ।
1: ਜੀ
0: ਉੱਥੇ ਆਪਣੀ ਸਾਰੀ ਮਤਲਬ ਵੈਰੀਫਿਕੇਸ਼ਨ ਹੋਣ ਤੋਂ ਬਾਅਦ ਸਾਰਾ ਆਪਣਾ ਜੋ ਵੀ ਚੈਕਿੰਗ ਹੁੰਦੀ ਹੈ ਉੱਥੇ ਉਸ ਤੋਂ ਬਾਅਦ ਸਾਰਾ ਆਪਾਂ ਨੂੰ ਉੱਥੇ ਲੈ ਕੇ ਜਾਂਦੇ ਆ ਗੁਰਦੁਆਰਾ ਸਾਹਿਬ,
1: ਜੀ
0: ਉਹਨਾਂ ਦਾ ਉੱਥੇ ਸਾਰਾ ਬਣਿਆ ਹੋਇਆ ਜੀ ਸਿਸਟਮ।
1: ਠੀਕ ਹੈ ਜੀ
0: ਅਤੇ ਉੱਥੇ ਜਾਣ ਤੋਂ ਬਾਅਦ ਜਿਹੜੀ ਉੱਥੋਂ ਦੀ ਮਿਲਟਰੀ ਹੈ ਉਹਨਾਂ ਨੇ ਸਾਡਾ ਬਹੁਤ ਹੀ ਬੜੇ ਵਧੀਆ ਤਰੀਕੇ ਨਾਲ ਸਾਡਾ ਸਵਾਗਤ ਕੀਤਾ।
1: ਠੀਕ ਹੈ ਜੀ
0: ਸਾਡਾ ਜੱਥਾ ਉੱਥੇ ਪਹੁੰਚ ਕੇ ਪਹਿਲਾਂ ਅਸੀਂ ਉੱਥੇ ਇਸ਼ਨਾਨ ਕੀਤਾ ਜੀ,
1: ਹਾਂਜੀ
0: ਉਸ ਤੋਂ ਬਾਅਦ ਉੱਥੇ ਮੱਥਾ ਟੇਕਿਆ। ਇੱਕ ਬੜੀ ਹੀ ਅਲੱਗ ਗੱਲ ਜਿਹੜੀ ਮੈਨੂੰ ਉੱਥੇ ਦੇਖਣ ਨੂੰ ਮਿਲੀ,
1: ਹਾਂਜੀ
0: ਜਿਹੜੇ ਮੁਸਲਿਮ ਧਰਮ ਨਾਲ ਸੰਬੰਧ ਰੱਖਣ ਵਾਲੇ ਹੈ ਉਹਨਾਂ ਨੂੰ ਸਿਰਫ ਮਜ਼ਾਰ ਸਾਹਿਬ 'ਤੇ ਹੀ ਮੱਥਾ ਟੇਕਣ ਦਿੱਤਾ ਜਾਂਦਾ ਜੀ।
1: ਅੱਛਾ ਜੀ
0: ਸ਼੍ਰੀ ਗੁਰੂ ਉਹਨਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਮੱਥਾ ਨਹੀਂ ਟੇਕਣ ਦਿੱਤਾ ਜਾਂਦਾ। ਅਤੇ ਉੱਥੇ ਮਤਲਬ ਉਸ ਤੋਂ ਬਾਅਦ ਅਸੀਂ ਮਾਰਕੀਟ ਵਿੱਚ ਗਏ, ਉੱਥੋਂ ਦਾ ਮਤਲਬ ਆਪਣਾ ਜਿਹੜਾ ਫੂਡ ਦੀ ਗੱਲ ਹੈ
1: ਜੀ
0: ਫੂਡ ਵੀ ਥੋੜ੍ਹਾ ਜਿਹਾ ਡਿਫਰੈਂਟ, ਟੇਸਟ ਵੀ ਕਾਫੀ ਡਿਫਰੈਂਟ ਸੀ ਉੱਥੇ
1: ਜੀ
0: ਲੰਗਰ ਛਕਿਆ ਜੋ ਅਸੀਂ
1: ਜੀ
0: ਉੱਥੇ। ਅਤੇ ਥੋੜ੍ਹਾ ਟਾਈਮ ਕਿਉਂਕਿ ਸਮਾਂ ਬਹੁਤ ਘੱਟ ਹੁੰਦਾ ਥੋੜ੍ਹਾ ਟਾਈਮ ਅਸੀਂ ਉੱਥੇ ਸੇਵਾ ਵੀ ਕੀਤੀ।
1: ਜੀ
0: ਉੱਥੋਂ ਬਾਅਦ ਉਹਨਾਂ ਨੇ ਸਾਨੂੰ ਸਾਰਾ ਦੱਸਦੇ ਆ ਕਿ ਆਪਾਂ ਉੱਥੋਂ ਕੋਈ ਵੀ ਬੀਜ ਨਹੀਂ ਲਿਆ ਸਕਦੇ ਜੀ,
1: ਠੀਕ ਹੈ ਜੀ
0: ਬੀਜ ਜਾਂ ਮਿੱਟੀ ਗੁਰੂ ਨਾਨਕ ਦੇਵ ਜੀ ਦੇ ਖੇਤਾਂ 'ਚੋਂ ਆਪਾਂ ਨਹੀਂ ਲਿਆ ਸਕਦੇ।
1: ਅੱਛਾ ਜੀ
0: ਅਤੇ ਉਸ ਤੋਂ ਬਾਅਦ ਜਿਹੜਾ ਸ਼ਾਮ ਨੂੰ ਟਾਈਮ ਸੀਗਾ ਵਾਪਿਸ ਆਉਣ ਦਾ ਉਹ
1: ਹਾਂਜੀ
0: 4 ਵਜੇ ਤੱਕ ਦਾ ਟਾਈਮ ਸੀਗਾ।
1: ਜੀ
0: ਅਤੇ ਉੱਥੇ ਮੈਂ ਇੱਕ ਫੈਮਿਲੀ ਨੂੰ ਮਿਲਿਆ,
1: ਹਾਂਜੀ
0: ਉਹਨਾਂ ਨੇ ਮਤਲਬ ਮੈਨੂੰ ਬੁਲਾਇਆ ਕਿਉਂਕਿ ਉੱਥੇ ਨਾ ਆਪਣੀ ਆਈਡੈਂਟੀ ਹੈ ਜਿਹੜੀ ਉਹ ਅਲੱਗ ਹੁੰਦੀ ਹੈ ਜੀ, ਉਹ ਆਪਾਂ ਨੂੰ ਆਈ ਕਾਰਡ ਮਿਲਦੇ ਆ
1: ਠੀਕ ਹੈ ਜੀ
0: ਉੱਥੇ।
1: ਠੀਕ ਹੈ
0: ਜਦੋਂ ਆਪਾਂ ਕਿਸੇ ਵੀ ਨਵੀਂ ਜਗ੍ਹਾ 'ਤੇ ਜਾਂਦੇ ਹਾਂ ਤਾਂ ਆਪਾਂ ਨੂੰ ਬਹੁਤ ਸਾਰੇ ਨਵੇਂ ਲੋਕਾਂ ਨੂੰ ਮਿਲਣ ਦਾ ਮੌਕਾ ਵੀ ਮਿਲਦਾ।
1: ਜੀ
0: ਇਸੇ ਤਰ੍ਹਾਂ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਇੱਕ ਫੈਮਿਲੀ ਨੂੰ ਮੈਂ ਮਿਲਿਆ, ਉਹ ਪਾਕਿਸਤਾਨ ਤੋਂ ਹੀ ਬਿਲੋਂਗ ਕਰਦੇ ਸੀ ਜੀ।
1: ਜੀ
0: ਉਹਨਾਂ ਨਾਲ ਜੋ ਬਜ਼ੁਰਗ ਸਨ ਉਹਨਾਂ ਨੇ ਆਪਣੇ ਬੱਚਿਆਂ ਨੂੰ ਦਰਸ਼ਨ ਕਰਨ ਲਈ ਲੈ ਕੇ ਆਏ ਸੀ।
1: ਜੀ
0: ਉਹਨਾਂ ਨੇ ਮੈਂ ਉਹਨਾਂ ਨਾਲ ਗੱਲਬਾਤ ਕੀਤੀ, ਉਹਨਾਂ ਨੇ ਮੈਨੂੰ ਕਾਫੀ ਸਵਾਲ ਜਵਾਬ ਕੀਤੇ। ਗੱਲਬਾਤ ਕਰਕੇ ਪਤਾ ਲੱਗਿਆ ਕਿ ਉਹ ਮੋਗੇ ਸਾਈਡ ਤੋਂ ਕਿਸੇ ਪਿੰਡ ਤੋਂ ਰਹਿਣ ਵਾਲੇ ਸੀ।
1: ਜੀ ਠੀਕ ਹੈ ਜੀ
0: ਜਦੋਂ ਦੋਨਾਂ ਦੇਸ਼ਾਂ ਦੀ ਵੰਡ ਹੋਈ ਹੈ ਉਹ ਪਾਕਿਸਤਾਨ ਵਿੱਚ ਚਲੇ ਗਏ ਸੀ।
1: ਠੀਕ ਆ
0: ਉਹਨਾਂ ਨੇ ਦੱਸਿਆ ਕਿ ਮੇਰੇ ਸਾਰਾ ਕੁਝ ਜ਼ਿਆਦਾ ਹੈ, ਬਹੁਤ ਕੁਝ ਭਾਰੀ ਨੁਕਸਾਨ ਵੀ ਹੋਇਆ ਸੀ ਉਸ ਸਮੇਂ ਜੀ, ਅਤੇ ਉਹਨਾਂ ਦਾ ਦਿਲ ਭਰ ਆਇਆ ਜੀ ਜਦੋਂ ਉਹਨਾਂ ਨੇ ਮੈਨੂੰ ਸਾਰੀ ਗੱਲਬਾਤ ਦੱਸੀ।
1: ਜੀ
0: ਅਤੇ ਜਿਸ ਨੇ ਮਤਲਬ ਇਹ ਜਮਾ ਸਮਾਂ ਹੰਢਾਇਆ ਜੀ ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਉਸ ਨੂੰ ਭੁੱਲ ਸਕੇਗਾ।
1: ਜੀ
0: ਸਮਾਂ ਘੱਟ ਹੋਣ ਕਾਰਨ ਅਸੀਂ ਜ਼ਿਆਦਾ ਗੱਲਬਾਤ ਨਹੀਂ ਕਰ ਸਕੇ,
1: ਠੀਕ ਆ
0: ਸਾਰੇ ਹੀ ਪਰਿਵਾਰ ਨੇ ਬੜੇ ਹੀ ਪਿਆਰ ਅਤੇ ਸਤਿਕਾਰ ਨਾਲ ਸਾਡਾ ਸਵਾਗਤ ਕੀਤਾ।
1: ਜੀ ਚੰਗੀ ਗੱਲ ਹੈ ਜੀ ਸੋ ਬਹੁਤ ਅੱਛੀ ਗੱਲ ਹੈ ਤੁਹਾਡਾ ਤਜਰਬਾ ਜਿਹੜਾ ਉਹ ਬਹੁਤ ਵਧੀਆ ਰਿਹਾ ਅਤੇ ਤੁਸੀਂ ਗੱਲ ਜਿਹੜੀ ਕੀਤੀ ਕਿ ਮੁਸਲਿਮ ਧਰਮ ਨਾਲ ਸੰਬੰਧਿਤ ਉੱਥੋਂ ਦੇ ਜਿਹੜੇ ਬਾਸ਼ਿੰਦੇ ਨੇ ਉਹ ਆਪਣੀ ਮਰਜ਼ੀ ਦੇ ਨਾਲ ਮਜ਼ਾਰ ਵਿਖੇ ਮੱਥਾ ਟੇਕਦੇ ਹੋਣਗੇ ਪਰ ਕੋਈ ਇਸ ਤਰ੍ਹਾਂ ਦੀ ਮਨਾਹੀ ਜਿਹੜੀ ਹੈ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਸ਼ਾਇਦ ਨਹੀਂ ਹੈ। ਸੋ ਬਹੁਤ ਅੱਛੀ ਰਹੀ ਹੈ ਤੁਹਾਡੀ ਯਾਤਰਾ, ਇਸ ਬਾਰੇ ਤੁਸੀਂ ਸਾਨੂੰ ਦੱਸਿਆ, ਤੁਹਾਡਾ ਬਹੁਤ ਬਹੁਤ ਸ਼ੁਕਰੀਆ।

0: ਸਾਥੀਓ, ਮੈਂ ਸੁਰਿੰਦਰ ਸਿੰਘ। ਸਾਡੇ ਸਟੂਡੀਓ ਦੀ ਘੜੀ ਮੁਤਾਬਕ ਇਸ ਵੇਲੇ ਸਮਾਂ ਹੋ ਚੁੱਕਾ ਹੈ ਠੀਕ 6:47:58 ਦਾ। ਆਓ ਆਪਾਂ ਸੁਣਦੇ ਹਾਂ ਕੁਝ ਸੰਦੇਸ਼।
1: ਫੈਸ਼ਨ ਡਿਜ਼ਾਈਨਿੰਗ ਅਤੇ 4 ਸਾਲਾ BA BEd ITF ਵਿੱਚ ਦਾਖਲਾ ਸ਼ੁਰੂ ਹੈ। ਆਧੁਨਿਕ ਸਹੂਲਤਾ ਵਾਲਾ ਹੋਸਟਲ, ਕੰਪੀਟੀਸ਼ਨ ਸੈੱਲ, NEP ਅਨੁਸਾਰ 3 ਅਤੇ 4 ਸਾਲਾ UG ਪ੍ਰੋਗਰਾਮਸ, ਹਰ ਵਰਗ ਲਈ

0: ਜੀ ਸਾਥੀਓ, ਪ੍ਰੋਗਰਾਮ ਮੇਰੀਆਂ ਗੱਲਾਂ ਮੇਰੇ ਗੀਤ ਦੇ ਵਿੱਚ ਅੱਜ ਸਾਡੇ ਮਹਿਮਾਨ ਸੀ ਨੌਜਵਾਨ ਸੁਰਿੰਦਰ ਸਿੰਘ। ਸੁਰਿੰਦਰ ਸਿੰਘ ਸਾਡੀ ਆਕਾਸ਼ਵਾਣੀ ਦੀ ਪ੍ਰੋਗਰਾਮ ਯੁਵਬਾਣੀ ਦੀ ਜੋ ਟੀਮ ਹੈ ਉਸ ਦੇ ਵੀ ਸਾਥੀ ਨੇ। ਸੋ ਤੁਹਾਨੂੰ ਇਹ ਪ੍ਰੋਗਰਾਮ ਕਿਸ ਤਰ੍ਹਾਂ ਲੱਗਿਆ, ਤੁਸੀਂ ਇਸ ਬਾਰੇ ਆਪਣੀ ਰਾਏ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਪ੍ਰੋਗਰਾਮ ਸਰੋਤਾ ਮੰਚ ਦੇ ਵਿੱਚ ਪ੍ਰੋਗਰਾਮ ਸਰੋਤਾ ਮੰਚ ਦਾ ਸਮਾਂ ਹੁਣ ਬਦਲ ਕੇ ਹਫ਼ਤੇ ਦੇ ਵਿੱਚ ਸਿਰਫ ਇੱਕ ਵਾਰ ਸ਼ੁੱਕਰਵਾਰ ਵਾਲੇ ਦਿਨ ਸ਼ਾਮ 5:30 ਵਜੇ ਕਰ ਦਿੱਤਾ ਗਿਆ। ਤੁਸੀਂ ਉਸ ਦੇ ਵਿੱਚ ਆਪਣੀ ਰਾਏ ਰੱਖ ਸਕਦੇ ਹੋ। ਸਾਡੇ ਸਾਰੇ ਹੀ ਪ੍ਰੋਗਰਾਮਾਂ ਬਾਰੇ ਸਾਡੀ ਜੋ ਤੁਹਾਡੀ ਰਾਏ ਹੈ ਤੁਸੀਂ ਰੱਖ ਸਕਦੇ ਹੋ ਉਸ ਪ੍ਰੋਗਰਾਮ ਦੇ ਵਿੱਚ। ਅਸੀਂ ਇੱਥੇ ਹੀ ਤੁਹਾਡੇ ਤੋਂ ਇਜਾਜ਼ਤ ਲਵਾਂਗੇ, ਪਰ ਇਜਾਜ਼ਤ ਤੋਂ ਪਹਿਲਾਂ ਸੁਰਿੰਦਰ ਸਿੰਘ ਹੋਰਾਂ ਤੋਂ ਇੱਕ ਸੰਦੇਸ਼, ਇੱਕ ਸੁਨੇਹਾ ਸਾਡੇ ਸਰੋਤਿਆਂ ਦੇ ਲਈ। ਸੁਰਿੰਦਰ ਸਿੰਘ ਜੀ, ਤੁਹਾਡੇ ਦਿਲ ਦੀ ਗੱਲ।
1: ਮੇਰੇ ਦਿਲ ਦੀ ਗੱਲ ਇਹੀ ਹੈ ਜੀ, ਆਪਾਂ ਨੂੰ ਇਕੱਲੇ ਕੰਮ ਦੇ ਨਾਲ ਹੀ ਰਿਲੇਟਡ ਨਹੀਂ ਰਹਿਣਾ ਚਾਹੀਦਾ
0: ਜੀ,
1: ਸਾਨੂੰ ਘੁੰਮਣਾ ਫਿਰਨਾ ਵੀ ਚਾਹੀਦਾ ਹੈ
0: ਜੀ। ਬਿਲਕੁਲ। ਸੋ ਇਸੇ ਹੀ ਦੇ ਨਾਲ ਅਸੀਂ ਪ੍ਰੋਗਰਾਮ ਦੇ ਵਿੱਚ ਆਖਰੀ ਗੀਤ ਤੁਹਾਡੇ ਲਈ ਵਜਾਉਂਦੇ ਹਾਂ ਅਤੇ ਤੁਹਾਡੇ ਤੋਂ ਲੈਂਦੇ ਹਾਂ ਆਗਿਆ। ਮੈਨੂੰ ਮਨਦੀਪ ਰਜੌਰਾ ਨੂੰ,
1: ਮੈਨੂੰ ਸੁਰਿੰਦਰ ਸਿੰਘ ਨੂੰ
0: ਦਿਓ ਆਗਿਆ। ਜੈ
1: ਹਿੰਦ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਯੁਵਾਨੀ, ਜਿਸ ਵਿੱਚ ਮਹਿਮਾਨ ਸੀ ਸੁਰਿੰਦਰ ਸਿੰਘ ਤੇ ਮੇਜ਼ਬਾਨ ਮਨਦੀਪ ਰਾਜੌਰਾ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ, FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਮੁਤਾਬਕ ਸਮਾਂ ਹੋਇਆ ਹੈ 7 ਵਜੇ ਨੇ ਪੂਰੇ। ਪੇਸ਼ ਹੈ ਤੁਹਾਡੀਆਂ ਫੋਨ ਕਾਲਾਂ ਤੇ ਆਧਾਰਿਤ ਪ੍ਰੋਗਰਾਮ ਸ਼ਾਮ ਸੁਹਾਨੀ। ਅੱਜ ਦੇ ਇਸ ਪ੍ਰੋਗਰਾਮ ਦਾ ਸੰਚਾਲਨ ਕਰ ਰਹੇ ਨੇ ਲਵਲੀਨ ਸਚਦੇਵਾ।

0: बल्ले बल्ले।
1: फाइनेंशियल एमरजेंसी कदे भी बिना दसे आ सकती है। अजिहे वक्त विच एक स्मार्ट डिसीजन हर मुश्किल नु सौखे ढंग नाल पार करन विच मदद करता है।
2: स्मार्ट डिसीजन लैन वालिया दे लई मन्नापुरम फाइनेंस लेके आया है इजी ईएमआई गोल्ड लोन स्कीम, जिथे तुसी हर महीने आसान ईएमआई राही इंटरेस्ट पे कर सकते हो ते अपनी फाइनेंशियल प्लानिंग नु बना सकते हो होर भी स्मार्ट।
1: बथेरी जानकारी लई अपनी नजदीकी मन्नापुरम फाइनेंस ब्रांच ते विजिट करो या इस टोल फ्री नंबर ते कॉल करो 1-800-420-2233।
3: ਪ੍ਰੋਗਰਾਮਾਂ ਸੰਬੰਧੀ ਜਾਣਕਾਰੀ ਆਕਾਸ਼ਵਾਣੀ ਬਠਿੰਡਾ ਵੱਲੋਂ ਪ੍ਰਸਾਰਿਤ ਕੀਤੇ ਜਾਂਦੇ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ ਤਹਿਤ ਦਿਨ ਐਤਵਾਰ ਮਿਤੀ 19 ਜੁਲਾਈ ਨੂੰ ਸਾਡੇ ਮਹਿਮਾਨ ਹੋਣਗੇ ਸਰਕਾਰੀ ਮਿਡਲ ਸਕੂਲ ਲਹਿਰਾ ਖਾਨਾ ਦੇ ਵਿਦਿਆਰਥੀ। ਪ੍ਰੋਗਰਾਮ ਦੇ ਮੇਜ਼ਬਾਨ ਨਿਤੇਸ਼ ਕੁਮਾਰ। ਸੋ ਸੁਣਨਾ ਜ਼ਰੂਰ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ ਮਿਤੀ 19 ਜੁਲਾਈ ਦਿਨ ਐਤਵਾਰ ਸਵੇਰੇ 10 ਵਜੇ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਮਨਦੀਪ ਰਜੌਰਾ।
4: ਜੀ ਹਾਂ ਸਰੋਤਿਓ, ਵੇਖਦੇ ਹਾਂ ਕਿ ਪ੍ਰੋਗਰਾਮ ਸ਼ਾਮ ਸੁਹਾਨੀ ਵਿੱਚ ਕਿਸ ਨੇ ਡਾਇਲ ਕੀਤਾ ਹੈ 0164-22-40-331। ਹੈਲੋ
5: ਹੈਲੋ ਬਾਈ ਜੀ, ਸਤਿ ਸ੍ਰੀ ਅਕਾਲ।
4: ਸਤਿ ਸ੍ਰੀ ਅਕਾਲ, ਨਮਸਕਾਰ। ਕੌਣ ਜਨਾਬ ਬੋਲ ਰਹੇ ਨੇ, ਕਿਹੜੀ ਜਗ੍ਹਾ ਤੋਂ ਬੋਲ ਰਹੇ ਨੇ?
5: ਜਨਾਬ ਬਰਨਾਲਾ ਪਿੰਡ ਢਿੱਲਵਾਂ ਤੋਂ ਸੁਖਦੀਪ ਸਿੰਘ ਗਿੱਲ ਬੋਲ ਰਹੇ। ਨਾਮ ਦਾ ਭਤੀਜਾ ਜਗਪ੍ਰੀਤ ਸਿੰਘ ਗਿੱਲ।
4: ਵਾਹ,
5: ਨਾਲ ਦਾ ਤਾਇਆ ਜੀ।
4: ਅੱਛਾ, ਸੁਖਦੀਪ ਗਿੱਲ ਜੀ ਤੇ ਤੁਹਾਡੇ ਭਤੀਜੇ ਦਾ ਤਾਇਆ ਜੀ ਦਾ, ਸਾਰਿਆਂ ਦਾ ਬਹੁਤ ਬਹੁਤ ਸਵਾਗਤ ਜੀ ਪ੍ਰੋਗਰਾਮ ਸ਼ਾਮ ਸੁਹਾਨੀ ਵਿੱਚ। ਮੈਂ ਕਹਿ ਦਿੰਦਾ ਚਲੋ ਗਿੱਲ ਪਰਿਵਾਰ ਦਾ ਬਹੁਤ ਬਹੁਤ ਸਵਾਗਤ ਜੀ। ਕੀ ਹਾਲ ਚਾਲ ਨੇ?
5: ਪੂਰੇ ਵਧੀਆ ਜੀ, ਤੁਸੀਂ ਦੱਸੋ ਜੀ, ਬਾਬੇ ਨਾਨਕ ਦੀ ਮਿਹਰ ਹੈ?
4: ਮੇਰੇ ਵੀ ਬਾਬੇ ਨਾਨਕ ਦੀ ਮਿਹਰ ਹੈ, ਪੂਰੇ ਵਧੀਆ ਨੇ। ਆਪਣੀ ਫਰਮਾਇਸ਼ ਦੱਸੋ
5: ਜੀ। ਸਾਉਣ ਦਾ ਮਹੀਨਾ ਚੱਲ ਰਿਹਾ ਜੀ, ਕੁਲਦੀਪ ਮਾਨਕ ਦਾ ਲਾਰਾ ਲੱਪਾ ਖਾਣਾ ਦੋ ਜੀ।
4: ਲਾਰਾ ਲੱਪਾ ਕੁਲਦੀਪ ਮਾਨਕ ਦਾ?
5: ਹਾਂਜੀ ਹਾਂਜੀ।
4: ਫੋਨ ਕਰਨ ਲਈ ਸ਼ੁਕਰੀਆ ਜਨਾਬ, ਪੇਸ਼ ਹੈ ਤੁਹਾਡੀ ਫਰਮਾਇਸ਼ ਤੇ ਇਹ ਗੀਤ।
5: ਧੰਨਵਾਦ।

0: ਸਰੋਤੇ ਉਹ ਪ੍ਰੋਗਰਾਮ ਸ਼ਾਮ ਸੁਹਾਨੀ ਅਜੇ ਜਾਰੀ ਹੈ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਰਿਹਾ ਹੈ ਸ਼ਾਮ ਦੇ 7:29:45। ਹੁਣ ਤੋਂ ਥੋੜੀ ਦੇਰ ਬਾਅਦ ਯਾਨੀ 7:30 ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਰਾਹੀਂ ਰਿਲੇਅ ਕੀਤਾ ਜਾਏਗਾ। ਥੋੜੀ ਦੇਰ ਲਈ ਇਸ ਦਾ ਸਾਡੇ ਨਾਲ ਇੰਤਜ਼ਾਰ ਕਰੋ।
1: ਆਕਾਸ਼ਵਾਣੀ ਹੈ ਖਬਰਾਂ ਦੇ ਨਾਲ, ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਭਾਰਤ ਦੇ ਪਹਿਲੇ ਨਿੱਜੀ ਤੌਰ ਤੇ ਵਿਕਸਿਤ ਆਰਬਿਟਲ ਰਾਕੇਟ ਵਿਕਰਮ 1 ਨੂੰ ਸ੍ਰੀਹਰੀਕੋਟਾ ਦੇ ਸਤੀਸ਼ ਧਵਨ ਸਪੇਸ ਸੈਂਟਰ ਨੂੰ ਸਫਲਤਾ ਨਾਲ ਲਾਂਚ ਕੀਤਾ ਗਿਆ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸਕਾਈਰੂਟ ਏਰੋਸਪੇਸ ਟੀਮ ਨੂੰ ਲਾਂਚ ਲਈ ਵਧਾਈ ਦਿੱਤੀ ਤੇ ਇਸ ਨੂੰ ਭਾਰਤ ਦੀ ਪੁਲਾੜ ਯਾਤਰਾ ਵਿਚ ਇਕ ਮਹੱਤਵਪੂਰਨ ਪਲ ਦੱਸਿਆ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਪੱਛਮੀ ਬੰਗਾਲ ਦੇ ਸਿਲੀਗੁੜੀ ਵਿਚ ਜੁਮਾ ਗਾਹ ਸਥਿਤ ਸਰਹੱਦੀ ਸੁਰੱਖਿਆ ਬਲ ਚੌਕੀ ਦਾ ਦੌਰਾ ਕੀਤਾ ਤੇ ਬਲ ਦੇ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ। 72ਵੇਂ ਰਾਸ਼ਟਰੀ ਫਿਲਮ ਅਵਾਰਡਾਂ ਦਾ ਐਲਾਨ ਕਰ ਦਿੱਤਾ ਗਿਆ। ਬਿਹਤਰੀਨ ਫਿਲਮ ਆਲੋਚਕ ਦਾ ਅਵਾਰਡ ਸੰਜੀਵ ਸ਼੍ਰੀਵਾਸਤਵਾ ਨੂੰ ਦਿੱਤਾ ਜਾਏਗਾ। ਤੇ ਮੌਸਮ ਵਿਭਾਗ ਨੇ 20 ਜੁਲਾਈ ਤੋਂ 22 ਜੁਲਾਈ ਤੱਕ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਕੁਝ ਹਿੱਸਿਆਂ ਵਿਚ ਭਾਰੀ ਤੋਂ ਬੇਹੱਦ ਭਾਰੀ ਮੀਂਹ ਪੈਣ ਸਬੰਧੀ ਔਰੇਂਜ ਅਲਰਟ ਜਾਰੀ ਕੀਤਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਭਾਰਤ ਦੇ ਆਰਬਿਟਲ ਰਾਕੇਟ ਵਿਕਰਮ 1 ਨੂੰ ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਸਪੇਸ ਸੈਂਟਰ ਤੋਂ ਸਫਲਤਾ ਨਾਲ ਲਾਂਚ ਕੀਤਾ ਗਿਆ। ਇਹ ਲਾਂਚ ਅੱਜ ਦੁਪਹਿਰ ਬਾਅਦ 12:05 ਤੇ ਹੋਇਆ। ਇਸ ਨੂੰ ਹੈਦਰਾਬਾਦ ਸਥਿਤ ਇਕ ਨਿੱਜੀ ਕੰਪਨੀ ਸਕਾਈਰੂਟ ਏਰੋਸਪੇਸ ਵੱਲੋਂ ਬਣਾਇਆ ਗਿਆ ਸੀ। ਇਸ ਲਾਂਚ ਨਾਲ ਭਾਰਤ ਨੇ ਇਕ ਨਿੱਜੀ ਖੇਤਰ ਦੀ ਕੰਪਨੀ ਸਕਾਈਰੂਟ ਏਰੋਸਪੇਸ ਰਾਹੀਂ ਪੁਲਾੜ ਵਿਚ ਪੇਲੋਡ ਲਾਂਚ ਕਰਨ ਦੀ ਸਮਰੱਥਾ ਵੀ ਪ੍ਰਾਪਤ ਕਰ ਲਈ ਏ। ਭਾਰਤ ਦੇ ਉਪਲਬਧੀ ਹਾਸਲ ਕਰਨ ਵਾਲਾ ਦੁਨੀਆ ਦਾ ਤੀਜਾ ਦੇਸ਼ ਬਣ ਗਿਆ ਹੈ। ਵਿਕਰਮ 1 ਭਾਰਤ ਦਾ ਪਹਿਲਾ ਨਿੱਜੀ ਤੌਰ ਤੇ ਵਿਕਸਿਤ ਆਰਬਿਟਲ ਲਾਂਚ ਵਾਹਨ ਹੈ। ਇਸ ਨੂੰ ਹੈਦਰਾਬਾਦ ਸਥਿਤ ਏਰੋਸਪੇਸ ਸਟਾਰਟਅਪ ਸਕਾਈਰੂਟ ਵੱਲੋਂ ਡਿਜ਼ਾਈਨ ਤੇ ਤਿਆਰ ਕੀਤਾ ਗਿਆ ਹੈ। ਆਗਮਨ ਮਿਸ਼ਨ ਦੇ ਹਿੱਸੇ ਵਜੋਂ ਵਿਕਸਿਤ ਕੀਤਾ ਗਿਆ ਇਹ ਰਾਕੇਟ ਛੋਟੇ ਉਪਗ੍ਰਹਿਾਂ ਲਈ ਕਿਫਾਇਤੀ ਲਾਂਚ ਸੇਵਾਵਾਂ ਪ੍ਰਦਾਨ ਕਰਨ ਦਾ ਇਰਾਦਾ ਰੱਖਦਾ ਹੈ। ਭਾਰਤੀ ਪੁਲਾੜ ਪ੍ਰੋਗਰਾਮ ਦੇ ਪਿਤਾਮਾ ਡਾਕਟਰ ਵਿਕਰਮ ਸਾਰਾਭਾਈ ਦੇ ਨਾਂ ਤੇ ਰੱਖਿਆ ਗਿਆ ਵਿਕਰਮ 1 ਨਾਂ ਹੈ ਤੇ ਇਸ ਵਿਚ 3 ਠੋਸ ਪ੍ਰੋਪੈਲੈਂਟ ਪੜਾ ਅਤੇ ਇਕ ਤਰਲ ਇੰਧਣ ਵਾਲਾ ਰਮਨ ਇੰਜਣ ਏ। ਇਹ ਪੁਲਾੜ ਦੇ ਸਭ ਤੋਂ ਹੇਠਲੇ ਆਰਬਿਟ ਵਿਚ ਪੇਲੋਡ ਰੱਖਣ ਦੇ ਸਮਰੱਥ ਏ। ਇਸ ਮੌਕੇ ਇਸਰੋ ਦੇ ਚੇਅਰਮੈਨ ਵੀ ਨਾਰਾਇਣਨ ਨੇ ਆਪਣੀ ਖੁਸ਼ੀ ਜ਼ਾਹਿਰ ਕੀਤੀ।
2: Today, for the first time in the country,
3: आज देश में पहली बार एक निजी रॉकेट ने सफलतापूर्वक एक सैटेलाइट को उसकी कक्षा में स्थापित किया है। ये बहुत ही महत्वपूर्ण अवसर है और इससे युवाओं में आर्थिक विकास और वैज्ञानिक दृष्टिकोण की भावना बढ़ती है। वास्तव में ये बहुत ही महत्वपूर्ण क्षण है।
2: इट्स ए वेरी वेरी सिग्निफिकेंट मोमेंट।
1: ਉਪਰਾਸ਼ਟਰਪਤੀ ਸੀਪੀ ਰਾਧਾ ਕ੍ਰਿਸ਼ਨਨ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਵਿਗਿਆਨ ਤੇ ਤਕਨਾਲੋਜੀ ਮੰਤਰੀ ਜਿਤੇਂਦਰ ਸਿੰਘ ਨੇ ਇਸ ਪ੍ਰਾਪਤੀ ਲਈ ਸਕਾਈਰੂਟ ਏਰੋਸਪੇਸ ਨੂੰ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਇਤਿਹਾਸਕ ਪ੍ਰਾਪਤੀ ਦੇਸ਼ ਦੇ ਨੌਜਵਾਨਾਂ ਨੂੰ ਅੱਗੇ ਆਉਣ ਅਤੇ ਨਵੀਨਤਾ ਵਿਚ ਯੋਗਦਾਨ ਪਾਉਣ ਲਈ ਪ੍ਰੇਰਿਤ ਕਰੇਗੀ।
4: जमीन में भी उस रूट्स को आपने मजबूती दी है जो देश के नौजवानों को आगे आने की प्रेरणा देगी और मुझे ये सफलता के लिए तो आनंद होना ही होना था, लेकिन आप लोगों ने जिस कमिटमेंट के साथ मेहनत की, मैं आपको, आपकी पूरी टीम को इस महत्वपूर्ण निर्णय के लिए और महत्वपूर्ण सफलता के लिए मैं बहुत बहुत बधाई देता हूँ।
1: ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਵਿਕਰਮ 1 ਟੀਮ ਨੂੰ ਉਨ੍ਹਾਂ ਨੂੰ ਮਿਲਣ ਲਈ ਵੀ ਸੱਦਾ ਦਿੱਤਾ। ਉਪ ਰਾਸ਼ਟਰਪਤੀ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਇਤਿਹਾਸਕ ਪ੍ਰਾਪਤੀ ਭਾਰਤ ਦੀ ਪੁਲਾੜ ਯਾਤਰਾ ਵਿਚ ਇਕ ਨਵੇਂ ਅਧਿਆਏ ਦੀ ਨਿਸ਼ਾਨਦੇਹੀ ਕਰਦੀ ਏ। ਉਨ੍ਹਾਂ ਕਿਹਾ ਕਿ ਨਿੱਜੀ ਪੁਲਾੜ ਖੇਤਰ ਦੀ ਵਧਦੀ ਤਾਕਤ ਸਵਦੇਸ਼ੀ

0: ਚਿੰਤਨ ਉਤਸ਼ਾਹਿਤ ਕਰਨ ਅਤੇ ਕਾਲਮੀ ਪੁਲਾੜ ਸ਼ਕਤੀ ਵਜੋਂ ਭਾਰਤ ਦੀ ਵਧਦੀ ਤਾਕਤ ਦਾ ਪ੍ਰਤੀਕ ਹੈ। ਵਿਗਿਆਨ ਤੇ ਟੈਕਨੋਲੋਜੀ ਮੰਤਰੀ ਨੇ ਕਿਹਾ ਕਿ ਮਿਸ਼ਨ ਭਾਰਤ ਦੇ ਪੁਲਾੜ ਖੋਜ ਖੇਤਰ ਵਿੱਚ ਨਿੱਜੀ ਕੰਪਨੀਆਂ ਲਈ ਇੱਕ ਮਹੱਤਵਪੂਰਨ ਪ੍ਰਾਪਤੀ ਹੈ। ਉਹਨਾਂ ਅੱਗੇ ਕਿਹਾ ਕਿ ਇਹ ਪ੍ਰਾਪਤੀ ਪੁਲਾੜ ਖੋਜ ਵਿੱਚ ਇੱਕ ਵਿਸ਼ਵ ਸ਼ਕਤੀ ਵਜੋਂ ਭਾਰਤ ਦੀ ਸਥਿਤੀ ਨੂੰ ਮਜ਼ਬੂਤ ਕਰਨ ਵੱਲ ਇੱਕ ਹੋਰ ਅਹਿਮ ਕਦਮ ਹੈ।
1: Congratulations in space for facilitating
2: इन स्पेस और इसरो को इस शानदार सार्वजनिक निजी भागीदारी और सफल प्रक्षेपण के लिए बहुत बहुत बधाई। इस सहयोग को अनुकूलित करने के लिए इसरो को बधाई। आज के सफल प्रक्षेपण ने वैश्विक अंतरिक्ष अन्वेषण के क्षेत्र में भारत की स्थिति को और मजबूत कर दिया है।
1: इन द हाईली कॉम्पिटिटिव एरिना ऑफ स्पेस इकोनॉमी
0: ਲੋਕ ਸਭਾ ਸਪੀਕਰ ਓਮ ਬਿਰਲਾ, ਗ੍ਰਹਿ ਮੰਤਰੀ ਅਮਿਤ ਸ਼ਾਹ, ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨੋ ਤੇ ਕੇਂਦਰੀ ਮੰਤਰੀ ਕਿਰਨ ਰਿਜੀਜੂ ਨੇ ਵੀ ਸਕਾਈਰੂਟ ਏਅਰੋਸਪੇਸ ਨੂੰ ਇਸ ਇਤਿਹਾਸਿਕ ਪ੍ਰਾਪਤੀ ਲਈ ਵਧਾਈ ਦਿੱਤੀ ਏ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਪੱਛਮੀ ਬੰਗਾਲ ਦੀ ਸਿਲੀਗੁੜੀ ਵਿਚ ਜੁਮਾ ਘਾਟ ਸਥਿਤ ਸਰਹੱਦੀ ਸੁਰੱਖਿਆ ਬਲ ਚੌਕੀ ਦਾ ਦੌਰਾ ਕੀਤਾ ਤੇ ਸਰਹੱਦੀ ਸੁਰੱਖਿਆ ਬਲ ਦੇ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ। ਸ੍ਰੀ ਸ਼ਾਹ ਨੇ ਬੂਟਾ ਵੀ ਲਾਇਆ ਤੇ ਪ੍ਰਹਰੀ ਸੰਮੇਲਨ ਵਿਚ ਹਿੱਸਾ ਲਿਆ। ਇਸ ਦੌਰਾਨ ਸਰਹੱਦੀ ਇਲਾਕਿਆਂ ਨੂੰ ਮਜ਼ਬੂਤ ਕਰਨ, ਜਨਮ ਅਤੇ ਮੌਤ ਰਜਿਸਟ੍ਰੇਸ਼ਨ ਅਤੇ ਅਮਨ ਕਾਨੂੰਨ ਦੀ ਸਥਿਤੀ ਦੀ ਸਮੀਖਿਆ ਕਰਨ ਬਾਰੇ ਚਰਚਾ ਕੀਤੀ ਗਈ। ਅੱਜ 72ਵੇਂ ਰਾਸ਼ਟਰੀ ਫਿਲਮ ਅਵਾਰਡਾਂ ਦਾ ਐਲਾਨ ਕੀਤਾ ਗਿਆ ਹੈ। ਬਿਹਤਰੀਨ ਫਿਲਮ ਆਲੋਚਕ ਦਾ ਅਵਾਰਡ ਸੰਜੀਵ ਸ਼੍ਰੀਵਾਸਤਵ ਨੂੰ ਦਿੱਤਾ ਜਾਏਗਾ। ਸਿਨੇਮਾ ਤੇ ਬਿਹਤਰੀਨ ਲੇਖਨ ਦਾ ਅਵਾਰਡ ਪ੍ਰਦੀਪ ਕੁਮਾਰ ਸ਼ੈਟੀ ਨੂੰ ਉਨ੍ਹਾਂ ਦੀ ਕੰਨੜ ਕਿਤਾਬ ਨਾਨਿਰੂਵੁਦੇ ਨਿਮਾਗਾਗੀ ਨਾਦਿਰੂਵੁਦੇ ਨਾਨਾਗਾਗੀ ਲਈ ਦਿੱਤਾ ਜਾਏਗਾ। ਗੈਰ ਫੀਚਰ ਫਿਲਮ ਸ਼੍ਰੇਣੀ ਵਿਚ ਸ਼ਿਵਪਾਲ ਸਿੰਘ ਕੰਗ ਨੂੰ ਪਰਤ 41 ਡਿਗਰੀ ਚਿਆ ਮਗਾਵਰ ਲਈ ਬਿਹਤਰੀਨ ਸੰਗੀਤ ਨਿਰਦੇਸ਼ਨ ਦਾ ਅਵਾਰਡ ਪ੍ਰਦਾਨ ਕੀਤਾ ਜਾਏਗਾ। ਬਿਹਤਰੀਨ ਨਿਰਦੇਸ਼ਕ ਦਾ ਅਵਾਰਡ ਆਨੰਦ ਐਲ ਰਾਏ ਨੂੰ ਸਟੈਚੂ ਆਫ ਯੂਨਿਟੀ ਇਸ ਸਿੰਬਲ ਆਫ ਯੂਨਿਟੀ ਲਈ ਵੀ ਦਿੱਤਾ ਜਾਏਗਾ। ਬਿਹਤਰੀਨ ਲਘੂ ਫਿਲਮ ਮਰਾਠੀ ਵਿਚ ਹਮ ਸਫ਼ਰ ਏ। ਬਿਹਤਰੀਨ ਗੈਰ ਫੀਚਰ ਫਿਲਮ ਸੁਮੀਰਾ ਰਾਏ ਵੱਲੋਂ ਨਿਰਦੇਸ਼ਿਤ ਭੰਗਰ ਏ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ xhandle@eirr.ar ਸਰਕਾਰ ਨੇ ਸੋਮਵਾਰ ਤੋਂ ਸ਼ੁਰੂ ਹੋਣ ਵਾਲੇ ਸੰਸਦ ਦੇ ਮੌਨਸੂਨ ਇਜਲਾਸ ਤੋਂ ਪਹਿਲਾਂ ਕੱਲ੍ਹ ਇੱਕ ਸਰਬ ਪਾਰਟੀ ਮੀਟਿੰਗ ਬੁਲਾਈ ਏ। ਮੀਟਿੰਗ ਵਿਚ ਸਰਕਾਰ ਸਾਰੀਆਂ ਸਿਆਸੀ ਪਾਰਟੀਆਂ ਤੋਂ ਸੰਸਦ ਦੇ ਦੋਵਾਂ ਸਦਨਾਂ ਦੇ ਸੁਚਾਰੂ ਕੰਮਕਾਜ ਨੂੰ ਯਕੀਨੀ ਬਣਾਉਣ ਲਈ ਸਹਿਯੋਗ ਮੰਗੇਗੀ। ਸੰਸਦ ਦਾ ਮੌਨਸੂਨ ਇਜਲਾਸ ਸੋਮਵਾਰ ਤੋਂ ਸ਼ੁਰੂ ਹੋ ਰਿਹਾ ਤੇ 13 ਅਗਸਤ ਤੱਕ ਜਾਰੀ ਰਹੇਗਾ। ਇਸ ਸਮੇਂ ਦੌਰਾਨ ਕਈ ਅਹਿਮ ਬਿੱਲਾਂ ਤੇ ਚਰਚਾ ਅਤੇ ਉਨ੍ਹਾਂ ਦੇ ਪਾਸ ਹੋਣ ਦੀ ਉਮੀਦ ਏ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਦਹਿਸ਼ਤਗਰਦੀ ਵਿਰੁੱਧ ਭਾਰਤ ਦੀ ਸਖ਼ਤ ਨੀਤੀ ਸਿਰਫ਼ ਇੱਕ ਬਿਆਨ ਨਹੀਂ ਹੈ ਤੇ ਭਾਰਤ ਦੇ ਸਟੈਂਡ ਤੇ ਦ੍ਰਿੜਤਾ ਨਾਲ ਖੜਾ ਹੈ। ਅੱਜ ਨਵੀਂ ਦਿੱਲੀ ਵਿਚ ਫੋਰਸਿਸ ਫਸਟ ਕਨਕਲੇਵ ਵਿਖੇ ਬੋਲਦਿਆਂ ਸ੍ਰੀ ਸਿੰਘ ਨੇ ਕਿਹਾ ਕਿ ਭਾਰਤ ਨਾ ਸਿਰਫ਼ ਆਪਣੀਆਂ ਸਰਹੱਦਾਂ ਦੇ ਅੰਦਰ ਦਹਿਸ਼ਤਗਰਦਾਂ ਤੇ ਹਮਲਾ ਕਰੇਗਾ, ਸਗੋਂ ਜੇਕਰ ਲੋੜ ਪਈ ਤਾਂ ਉਨ੍ਹਾਂ ਦੇ ਟਿਕਾਣਿਆਂ ਵਿਚ ਦਾਖਲ ਹੋ ਕੇ ਉਨ੍ਹਾਂ ਨੂੰ ਖਤਮ ਕਰ ਦੇਵੇਗਾ।
3: आतंकवाद के खिलाफ भी हमारी गवर्नमेंट ने पूरी दुनिया के सामने अपने बदले हुए नजरिए को स्पष्ट किया है। आतंकवाद के विरुद्ध जीरो टॉलरेंस हमारे लिए केवल एक स्टेटमेंट नहीं है बल्कि लाइन ऑफ एक्शन है। आतंकवाद के खिलाफ हम दरवाजे पर नहीं बल्कि घर में घुसकर मारेंगे। ऑपरेशन सिंदूर के दौरान सारी दुनिया ने यह देख भी लिया, हमारी सेनाओं का पराक्रम तो हमेशा ही अद्भुत।
0: ਸ੍ਰੀ ਸਿੰਘ ਨੇ ਕਿਹਾ ਕਿ ਪਿਛਲੇ 12 ਸਾਲਾਂ ਦੌਰਾਨ ਨਰਿੰਦਰ ਮੋਦੀ ਸਰਕਾਰ ਨੇ ਭਾਰਤ ਦੀ ਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਨੂੰ ਆਪਣੀ ਪ੍ਰਮੁੱਖ ਤਰਜੀਹ ਬਣਾਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਦੇਸ਼ ਦੀਆਂ ਰੱਖਿਆ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਦਰਾਮਦ ਤੇ ਨਿਰਭਰਤਾ ਘਟਾਉਣ ਦਾ ਵੀ ਅਹਿਦ ਲਿਆ ਹੈ।
3: नई डिफेंस एक्विजिशन प्रोसीजर के माध्यम से बाई इंडियन आईडीडीएम जैसी व्यवस्था को भी प्राथमिकता दी गई। सेनाओं के आधुनिकीकरण के लिए निर्धारित बजट का 75% भाग भारतीय उद्योगों से खरीद के लिए सुरक्षित किया गया। इस साल हम नया डिफेंस एक्विजिशन प्रोसीजर लेकर आ रहे हैं जिसके कारण देश में डिफेंस प्रोडक्शन को एक नई रफ्तार मिलेगी और एक नई ताकत भी मिलेगी।
0: ਗੁਜਰਾਤ ਵਿਚ ਅੱਜ ਅਹਿਮਦਾਬਾਦ ਤੇ ਰਾਮੋਲ ਕਟਰਾ ਰੋਡ ਤੇ ਇੱਕ ਪਟਾਕੇ ਬਣਾਉਣ ਅਤੇ ਪ੍ਰੋਸੈਸਿੰਗ ਯੂਨਿਟ ਵਿਚ ਭਿਆਨਕ ਅੱਗ ਲੱਗਣ ਕਾਰਨ 5 ਲੋਕਾਂ ਦੀ ਮੌਤ ਹੋ ਗਈ ਤੇ ਕਈ ਹੋਰ ਜ਼ਖਮੀ ਹੋ ਗਏ। ਸਾਡੇ ਪੱਤਰਕਾਰ ਨੇ ਖਬਰ ਦਿੱਤੀ ਹੈ ਕਿ ਰੈਪਿਡ ਐਕਸ਼ਨ ਫੋਰਸ ਦੇ ਮੁਲਾਜ਼ਮ ਤੁਰੰਤ ਮੌਕੇ ਤੇ ਪਹੁੰਚੇ ਅਤੇ ਦੇਹਾਂ ਨੂੰ ਬਾਹਰ ਕੱਢਿਆ ਤੇ ਅੱਗ ਬੁਝਾਉਣ ਵਾਲੀਆਂ ਇਮਾਰਤਾਂ ਵਿਚੋਂ ਫਸੇ ਤੇ ਜ਼ਖਮੀ ਮਜ਼ਦੂਰਾਂ ਨੂੰ ਬਚਾਇਆ। ਕਈ ਅੱਗ ਬੁਝਾਊ ਗੱਡੀਆਂ ਵੀ ਮੌਕੇ ਤੇ ਪਹੁੰਚੀਆਂ ਤੇ ਅੱਗ ਤੇ ਕਾਬੂ ਪਾਇਆ ਗਿਆ। ਪਿਛਲੇ ਕਈ ਦਿਨਾਂ ਤੋਂ ਗਰਮੀ ਅਤੇ ਹੁੰਮਸ ਭਰੇ ਮੌਸਮ ਤੋਂ ਬਾਅਦ ਮੌਸਮ ਵਿਭਾਗ ਨੇ ਬਲਕਿ 19 ਜੁਲਾਈ ਤੋਂ 23 ਜੁਲਾਈ ਤੱਕ ਮੌਸਮ ਦੇ ਖੁਸ਼ਗਵਾਰ ਹੋਣ ਦੀ ਉਮੀਦ ਜਤਾਈ ਏ। ਮੌਸਮ ਵਿਭਾਗ ਨੇ 20 ਜੁਲਾਈ ਤੋਂ 22 ਜੁਲਾਈ ਤੱਕ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਕੁਝ ਹਿੱਸਿਆਂ ਵਿਚ ਭਾਰੀ ਤੋਂ ਬੇਹੱਦ ਭਾਰੀ ਮੀਂਹ ਪੈਣ ਸਬੰਧੀ ਔਰੇਂਜ ਅਲਰਟ ਜਾਰੀ ਕੀਤਾ ਹੈ। ਇਸ ਤੋਂ ਇਲਾਵਾ ਭਲਕੇ 19 ਜੁਲਾਈ ਲਈ ਵੀ ਦੋਵਾਂ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿਚ ਦਰਮਿਆਨੇ ਤੋਂ ਭਾਰੀ ਮੀਂਹ ਪੈਣ ਸਬੰਧੀ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਖੇਡਾਂ ਵਿਚ ਫੀਫਾ ਵਿਸ਼ਵ ਕੱਪ ਵਿਚ ਤੀਜੇ ਸਥਾਨ ਲਈ ਫਰਾਂਸ ਤੇ ਇੰਗਲੈਂਡ ਦੀਆਂ ਟੀਮਾਂ ਆਹਮੋ ਸਾਹਮਣੇ ਹੋਣਗੀਆਂ। ਇਹ ਮੈਚ ਭਾਰਤੀ ਸਮੇਂ ਅਨੁਸਾਰ ਤੜਕੇ 2:30 ਵਜੇ ਮਾਇਆਮੀ

0: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਪੱਛਮੀ ਬੰਗਾਲ ਦੇ ਸਿਲੀਗੁੜੀ ਵਿੱਚ ਜੁਮਾਗਾਜ ਸਥਿਤ ਸਰਹੱਦੀ ਸੁਰੱਖਿਆ ਬਲ ਚੌਕੀ ਦਾ ਦੌਰਾ ਕੀਤਾ ਤੇ ਬਲ ਦੇ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ। 72ਵੇਂ ਰਾਸ਼ਟਰੀ ਫਿਲਮ ਅਵਾਰਡਾਂ ਦਾ ਐਲਾਨ ਕਰ ਦਿੱਤਾ ਗਿਆ। ਬਿਹਤਰੀਨ ਫਿਲਮ ਆਲੋਚਕ ਦਾ ਅਵਾਰਡ ਸੰਜੀਵ ਸ਼੍ਰੀਵਾਸਤਵਾ ਨੂੰ ਦਿੱਤਾ ਜਾਏਗਾ। ਤੇ ਮੌਸਮ ਵਿਭਾਗ ਨੇ 20 ਜੁਲਾਈ ਤੋਂ 22 ਜੁਲਾਈ ਤੱਕ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਕੁਝ ਹਿੱਸਿਆਂ ਵਿੱਚ ਭਾਰੀ ਤੋਂ ਬੇਹੱਦ ਭਾਰੀ ਮੀਂਹ ਪੈਣ ਸੰਬੰਧੀ ਔਰੇਂਜ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸਵੇਰੇ 8:30 ਵਜੇ ਹੋਏਗਾ। ਨਮਸਕਾਰ।
1: ਹੁਣੇ ਤੁਸੀਂ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਰਾਹੀਂ ਸੁਣ ਰਹੇ ਸੀ। FM ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਕੜੀ ਮੁਤਾਬਿਕ ਸਮਾਂ ਹੋ ਰਿਹਾ ਹੈ 7:40 ਤੇ 12 ਸੈਕਿੰਡ। ਸਰੋਤਿਓ, ਪ੍ਰੋਗਰਾਮ ਸ਼ਾਮ ਸੁਹਾਨੀ ਵਿੱਚ ਤੁਹਾਡਾ ਇੱਕ ਵਾਰ ਫੇਰ ਸਵਾਗਤ ਹੈ। ਜੇਕਰ ਤੁਸੀਂ ਆਪਣੀ ਪਸੰਦ ਦਾ ਕੋਈ ਵੀ ਗੀਤ ਸੁਣਨਾ ਹੋਵੇ ਤਾਂ ਹੁਣੇ ਡਾਇਲ ਕਰੋ 0164-2240-331 ਤਾਂ ਲਓ ਜੀ, ਫੋਨ ਦੀ ਘੰਟੀ ਵੱਜਣੀ ਸ਼ੁਰੂ ਹੋ ਚੁੱਕੀ ਹੈ। ਵੇਖਦੇ ਹਾਂ ਕਿਹੜੇ ਸਰੋਤਾ ਇੰਤਜ਼ਾਰ ਕਰ ਰਹੇ ਨੇ। ਹੈਲੋ,
2: ਪਲ ਪਲ ਦੋਸਤੀ ਕਾ ਵਾਦਾ ਹੈ, ਅਪਣਾਪਨ ਕੁਛ ਇਤਨਾ ਜ਼ਿਆਦਾ ਹੈ,
1: ਵਾਹ ਵਾਹ,
2: ਮਤ ਮਤ ਸੋਚਨਾ ਕੇ ਭੁੱਲ ਜਾਏਂਗੇ ਹਮ ਆਪਕੋ, ਮਾਂ ਕਸਮ FM ਸੁਣਨੇ ਕਾ ਇਰਾਦਾ ਹੈ, ਜ਼ਿੰਦਗੀ ਭਰ FM ਸੁਣਨੇ ਕਾ ਇਰਾਦਾ ਹੈ।
1: ਬਹੁਤ ਖੂਬ, ਬਹੁਤ ਪਿਆਰੀ ਮਿੱਠੀ ਆਵਾਜ਼, ਬਹੁਤ ਖੂਬਸੂਰਤ ਸਤਰਾ। ਆਪਣਾ ਨਾਂ ਤੇ ਗ੍ਰਾਂ ਦੱਸ ਦਿਓ, ਮੈਨੂੰ ਵਧੀਆ ਲੱਗੇਗਾ ਜੀ।
2: ਸਚਦੇਵਾ ਸਾਹਿਬ, ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ, ਨਮਸਕਾਰ।
2: ਪਿੰਡ ਕੋਟਲੀ ਥਾਨ ਸਿੰਘ, ਜ਼ਿਲ੍ਹਾ ਜਲੰਧਰ ਤੋਂ ਮਿੰਟੂ ਚੰਦੇਲ ਜੀ।
1: ਹਾਂ ਮਿੰਟੂ ਚੰਦੇਲ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਰਹਾ ਮੈਂ ਯੂੰ ਹੀ ਆਪਕਾ ਦੀਦਾਰ ਹੋ ਗਿਆ, ਰਹਾ ਮੈਂ ਯੂੰ ਹੀ ਆਪਕਾ ਦੀਦਾਰ ਹੋ ਗਿਆ, ਅੱਜ ਆਪਕੋ ਦੇਖਾ ਤੋ ਦਿਲ ਤਾਰ ਤਾਰ ਹੋ ਗਿਆ, ਅੱਜ ਆਪਕੋ ਦੇਖਾ ਤੋ ਦਿਲ ਤਾਰ ਤਾਰ ਹੋ ਗਿਆ।
2: ਵਾਹ ਜੀ ਵਾਹ। ਸਚਦੇਵਾ ਸਾਹਿਬ, ਬਹੁਤ ਸਾਲ ਪਹਿਲਾਂ
1: ਜੀ
2: ਕੁਛ ਸਮਾਂ ਹੁੰਦਾ ਸੀ
1: ਜੀ,
2: ਜਦੋਂ ਮੇਰੀ ਕਾਲ ਮੇਰੇ ਖਿਆਲ ਦੂਏ ਤੀਏ ਦਿਨ ਸ਼ਾਮ ਸੁਹਾਨੀ ਵਿੱਚ ਲੱਗਦੀ ਹੁੰਦੀ ਸੀ, ਮੈਂ ਲਗਾਉਂਦਾ ਹੁੰਦਾ ਸੀ
1: ਜੀ।
2: ਔਰ ਕਹਿੰਦੇ ਨਾ, ਹੁਣ ਮੈਂ ਫਿਰ ਮੈਂ ਕੱਲ ਵੀ ਤੁਹਾਡਾ ਪ੍ਰੋਗਰਾਮ ਸੁਣ ਰਿਹਾ ਸੀ ਔਰ ਮੈਂ ਟਰਾਈ ਕਰ ਰਿਹਾ ਸੀ ਪਰ ਨਹੀਂ, ਫੋਨ ਨਹੀਂ ਲੱਗਾ। ਅੱਜ ਮੈਂ ਕਿਹਾ ਚਲੋ ਅੱਜ ਫਿਰ ਦੇਖੋ, ਫਿਰ ਟਰਾਈ ਕੀਤੀ ਔਰ ਮੇਰਾ ਫੋਨ ਲੱਗਾ, ਮੈਨੂੰ ਬੜੀ ਖੁਸ਼ੀ ਹੋ ਰਹੀ ਹੈ।
1: ਮਿੰਟੂ ਜੀ, ਸਾਨੂੰ ਵੀ ਬਹੁਤ ਖੁਸ਼ੀ ਹੋ ਰਹੀ ਹੈ, ਆਪਣੀ ਫਰਮਾਇਸ਼ ਦੱਸੋ।
2: ਹਾਂਜੀ ਸਚਦੇਵਾ ਸਾਹਿਬ, ਤੁਸੀਂ ਗਾਣਾ ਸੁਣਾ ਦਿਓ। ਫਿਲਮ ਹੈ ਚੰਨ ਪਰਦੇਸੀ, ਰਫੀ ਸਾਹਿਬ ਦੀ ਆਵਾਜ਼ ਵਿੱਚ ਗਾਣਾ ਹੈ, ਨਾ ਰੁੱਸ ਹੀਰੇ ਮੇਰੀਏ ਮੈਂ ਰਾਂਝਨ ਤੇਰਾ।
1: ਫੋਨ ਕਰਨ ਲਈ ਸ਼ੁਕਰੀਆ ਜਨਾਬ, ਪੇਸ਼ ਹੈ ਤੁਹਾਡੀ ਫਰਮਾਇਸ਼ ਤੇ ਇਹ ਗੀਤ।

0: ਜੀ ਹਾਂ ਸਰੋਤੇ, ਉਹ ਵੇਖਦੇ ਹਾਂ ਕਿਹੜੇ ਸਰੋਤਾਂ ਨੇ ਪ੍ਰੋਗਰਾਮ ਸ਼ਾਮ ਸੁਹਾਨੀ ਵਿੱਚ ਡਾਇਲ ਕੀਤਾ ਹੈ। 0-1-24-42-331। ਹੈਲੋ
1: ਸਰ,
0: ਸਤਿ ਸ਼੍ਰੀ ਅਕਾਲ, ਨਮਸਕਾਰ, ਆਪਣਾ ਨਾਂ ਤੇ ਗ੍ਰਾਂ ਦੱਸੋ।
1: ਕਾਰ ਸਿੰਘ ਗਿੱਲ ਜੀ, ਪਿੰਡ ਭੰਗਾਲਾ ਜੀ, ਜ਼ਿਲ੍ਹਾ ਫਾਜ਼ਿਲਕਾ, ਤਹਿਸੀਲ ਅਬੋਹਰ ਜੀ। ਭਤੀਜਾ ਜੀ ਮੇਰਾ ਕਮਲਦੀਪ ਗਿੱਲ ਜੀ ਤੇ ਭਰਾ ਮੇਰਾ ਗੁਰਮੀਤ ਸਿੰਘ ਗਿੱਲ ਜੀ, ਸਾਰੇ ਸੁਣ ਰਹੇ ਹਾਂ ਪ੍ਰੋਗਰਾਮ।
0: ਸਾਰੇ ਗਿੱਲ ਪਰਿਵਾਰ ਦਾ ਪ੍ਰੋਗਰਾਮ ਸ਼ਾਮ ਸੁਹਾਨੀ ਵਿੱਚ ਸਵਾਗਤ ਹੈ ਜਨਾਬ।
1: ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ
0: ਸਮਾਂ ਕਰਤਾ, ਆਪਣੀ ਫਰਮਾਇਸ਼ ਦੱਸ ਦਿਓ ਫਟਾਫਟ।
1: ਤੁਹਾਡੀ ਮਾਲਕ ਦਾ ਜੀ ਚਾਦਰਾ ਜੀ,
0: ਫੋਨ ਕਰਨ ਲਈ ਸ਼ੁਕਰੀਆ, ਪੇਸ਼ ਹੈ ਤੁਹਾਡੀ ਫਰਮਾਇਸ਼ ਤੇ ਇਹ ਗੀਤ।

ਸਰੋਤਿਓ, ਇਸੇ ਗੀਤ ਦੇ ਨਾਲ ਹੀ ਆਪਣੇ ਦੋਸਤ ਲਵਲੀਨ ਸਚਦੇਵਾ ਨੂੰ ਪ੍ਰੋਗਰਾਮ ਸ਼ਾਮ ਸੁਹਾਨੀ ਖਤਮ ਕਰਨ ਦੀ ਆਗਿਆ ਦਿਓ। ਇਸ ਪ੍ਰੋਗਰਾਮ ਲਈ ਟੈਲੀਫੋਨ ਕਾਲ ਆਈ ਸੀ ਜੋ ਸਹੀ ਤਰੀਕੇ ਨਾਲ ਲੱਗ ਨਹੀਂ ਪਾਈ, ਉਹ ਲਗਾਈ ਸੀ ਗਿੱਦੜਵਾ ਤੋਂ ਪ੍ਰੋਫੈਸਰ ਡਾਕਟਰ ਜਸਵਿੰਦਰ ਜੱਸੀ ਰਤਨ ਨੇ। ਪ੍ਰੋਗਰਾਮ ਸ਼ਾਮ ਸੁਹਾਨੀ ਇੱਥੇ ਹੀ ਖਤਮ ਹੁੰਦਾ ਹੈ। ਰੱਬ ਖੈਰ ਕਰੇ, ਫਿਰ ਮਿਲਾਂਗੇ।

ਜੀ ਇਸੇ ਹੀ ਤਰ੍ਹਾਂ ਦੇ ਤੁਹਾਡੇ ਭੇਜੇ ਹੋਏ ਪਿਆਰੇ ਪਿਆਰੇ ਸ਼ੇਅਰ ਤੇ ਕਵਿਤਾਵਾਂ ਤੇ ਆਧਾਰਿਤ ਸਿਲਸਿਲਾ ਪੈਗਾਮ ਜਿਸ ਦਾ ਆਨੰਦ ਤੁਸੀਂ ਮਾਣੋਗੇ ਕੱਲ ਸਵੇਰੇ 7 ਵਜੇ ਪ੍ਰੋਗਰਾਮ ਸੱਜਰੀ ਸਵੇਰ ਦੇ ਦੌਰਾਨ ਵਾਚਕ ਹੋਣਗੇ ਵਿਜੇ ਲਕਸ਼ਮੀ ਸੋ ਸੁਣਨਾ ਨਾ ਭੁੱਲਣਾ ਕੱਲ ਸਵੇਰੇ 7 ਵਜੇ ਪ੍ਰੋਗਰਾਮ ਸੱਜਰੀ ਸਵੇਰ ਦੌਰਾਨ ਸਿਲਸਿਲਾ ਪੈਗਾਮ

0: ਪ੍ਰੋਗਰਾਮਾਂ ਸੰਬੰਧੀ ਜਾਣਕਾਰੀ ਆਕਾਸ਼ਵਾਣੀ ਬਠਿੰਡਾ ਵੱਲੋਂ ਪ੍ਰਸਾਰਿਤ ਕੀਤੇ ਜਾਂਦੇ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ ਤਹਿਤ ਦਿਨ ਐਤਵਾਰ ਮਿਤੀ 19 ਜੁਲਾਈ ਨੂੰ ਸਾਡੇ ਮਹਿਮਾਨ ਹੋਣਗੇ ਸਰਕਾਰੀ ਮਿਡਲ ਸਕੂਲ ਲਹਿਰਾ ਖਾਨਾ ਦੇ ਵਿਦਿਆਰਥੀ। ਪ੍ਰੋਗਰਾਮ ਦੇ ਮੇਜ਼ਬਾਨ ਨਿਤੇਸ਼ ਕੁਮਾਰ। ਸੋ ਸੁਣਨਾ ਜ਼ਰੂਰ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ ਮਿਤੀ 19 ਜੁਲਾਈ ਦਿਨ ਐਤਵਾਰ ਸਵੇਰੇ 10 ਵਜੇ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਮਨਦੀਪ ਰਜੌਰਾ।
1: ਵੋ ਪੁਰਾਨਾ ਘਰ ਅਬ ਜਰਜਰ ਹੋ ਚਲਾ ਹੈ, ਵੋ ਪੁਰਾਨਾ ਘਰ ਅਬ ਜਰਜਰ ਹੋ ਚਲਾ ਹੈ, ਚੰਦ ਯਾਦੋਂ ਕਾ ਇੱਕ ਮੰਜ਼ਰ ਹੋ ਚਲਾ ਹੈ, ਹਾਂ ਹਾਂ ਦੋ ਬੂੜੇ ਰਹਿਤੇ ਹੈ ਆਜ ਵੀ ਉਸ ਘਰ ਮੇ, ਹਾਂ ਦੋ ਬੂੜੇ ਰਹਿਤੇ ਹੈ ਆਜ ਵੀ ਉਸ ਘਰ ਮੇ, ਬਾਕੀ ਸਾਰਾ ਘਰ ਬੰਜ਼ਰ ਹੋ ਚਲਾ ਹੈ, ਬਾਕੀ ਸਾਰਾ ਘਰ ਬੰਜ਼ਰ ਹੋ ਚਲਾ ਹੈ। ਪੇਸ਼ ਹੈ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼, ਗੁਲਾਮ ਅਲੀ ਦੀ ਆਵਾਜ਼ ਵਿੱਚ ਇਹ ਗਜ਼ਲ, ਸ਼ਾਇਰ ਨੇ ਇਸਰਾਰ ਅੰਸਾਰੀ।

ਹੁਣੇ ਤੁਸੀਂ ਗੁਲਾਮ ਅਲੀ ਦੀ ਆਵਾਜ਼ ਵਿੱਚ ਇਸ ਗਜ਼ਲ ਦਾ ਆਨੰਦ ਮਾਣ ਰਹੇ ਸੀ। ਨਾ ਮਿਲਤਾ ਗਮ ਤੋ ਬਰਬਾਦੀ ਕੇ ਅਫਸਾਨੇ ਕਹਾਂ ਜਾਤੇ, ਨਾ ਮਿਲਤਾ ਗਮ ਤੋ ਬਰਬਾਦੀ ਕੇ ਅਫਸਾਨੇ ਕਹਾਂ ਜਾਤੇ, ਚਮਨ ਹੋਤੀ ਅਗਰ ਦੁਨੀਆ ਤੋ ਵੀਰਾਨੇ ਕਹਾਂ ਜਾਤੇ। ਚਲੋ ਚਲੋ ਅੱਛਾ ਹੁਆ ਅਪਨੋ ਮੇ ਕੋਈ ਗੈਰ ਤੋ ਨਿਕਲਾ, ਚਲੋ ਅੱਛਾ ਹੁਆ ਅਪਨੋ ਮੇ ਕੋਈ ਗੈਰ ਤੋ ਨਿਕਲਾ, ਸਭੀ ਹੋਤੇ ਗਰ ਅਪਨੇ तो बेगाने कहाँ जाते, सभी होते अगर अपने तो बेगाने कहाँ जाते। पेश है प्रोग्राम दी अगली पेशकश अनूप चलोटा दी आवाज़ विच एक गज़ल।

ਪੰਕਜ ਉਦਾਸ ਦੀ ਗਾਈ ਇਸ ਗਜ਼ਲ ਦੇ ਨਾਲ ਹੀ ਆਪਣੇ ਦੋਸਤ ਲਵਲੀਨ ਸਚਦੇਵਾ ਨੂੰ ਪ੍ਰੋਗਰਾਮ ਰੰਗੇ ਗਜ਼ਲ ਖਤਮ ਕਰਨ ਦੀ ਆਗਿਆ ਦਿਓ। ਐਫਐਮ ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਰਿਹਾ ਹੈ ਰਾਤ ਦੇ 8:44। ਹੁਣ ਤੋਂ ਥੋੜ੍ਹੀ ਦੇਰ ਬਾਅਦ 9:45 ਤੁਸੀਂ ਸੁਣੋਗੇ ਸਮਾਚਾਰ ਸੰਧਿਆ। 9 ਵਜੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਰਾਹੀਂ ਰਿਲੇਅ ਕੀਤਾ ਜਾਏਗਾ।

ਹੁਣੇ ਤੁਸੀਂ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਰਾਹੀਂ ਸੁਣ ਰਹੇ ਸੀ। ਐਫਐਮ ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਕੜੀ ਮੁਤਾਬਿਕ ਸਮਾਂ ਹੋ ਰਿਹਾ ਰਾਤ ਦੇ 9:15 ਤੇ 20 ਸੈਕਿੰਡ। ਹੁਣ ਤੋਂ ਲੈ ਕੇ ਸਭਾ ਦੀ ਸਮਾਪਤੀ ਯਾਨੀ ਰਾਤ 11 ਵਜੇ ਤੱਕ ਵਿਵਿਧ ਭਾਰਤੀ ਦੇ ਪ੍ਰੋਗਰਾਮ ਰਿਲੇ ਕੀਤੇ ਜਾਣਗੇ। ਥੋੜੀ ਦੇਰ ਲਈ ਇਹਨਾਂ ਪ੍ਰੋਗਰਾਮਾਂ ਦਾ ਸਾਡੇ ਨਾਲ ਇੰਤਜ਼ਾਰ ਕਰੋ।

ਹੁਣੇ ਤੁਸੀਂ ਵਿਵਿਧ ਭਾਰਤੀ ਦੇ ਪ੍ਰੋਗਰਾਮ ਸੁਣ ਰਹੇ ਸੀ। ਐਫਐਮ ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਰਿਹਾ ਰਾਤ ਦੇ 11:20। ਇਸ ਦੇ ਨਾਲ ਹੀ ਸਾਡੀ ਅੱਜ ਦੀ ਪ੍ਰਸਾਰਣ ਸਭਾ ਇੱਥੇ ਹੀ ਸਮਾਪਤ ਹੁੰਦੀ ਹੈ। ਕੱਲ ਸਵੇਰੇ 5:55 ਤੇ ਕੱਲ ਦੀ ਪ੍ਰਸਾਰਣ ਸਭਾ ਦੇ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਵਿੱਚ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਆਗਿਆ ਦਿਓ, ਜੈ ਹਿੰਦ।